ਜੀਓ। ਆਪ ਜੀ ਨੇ ਬੜੇ ਪਿਆਰ ਨਾਲ ਕੀਰਤਨ ਸੁਣਿਆ ਔਰ ਇਹ ਜੋ ਤਾਲ ਹੈ ਭਾਨਮਤੀ ਆਪ ਇਸਕੋ ਸੁਨੇ ਦੋ ਤੁਖੇ ਔਰ ਉਸਕੇ ਬਾਅਦ ਹਮ ਕੀਰਤਨ ਕੀ ਸਮਾਪਤੀ ਕਰੇਂਗੇ। ਬੜਾ ਆਪਣੇ ਅਭੀ ਪਿਆਰ ਸੇ ਗਾਇਆ ਹੈ ਸੁਨਾ ਹੈ ਮੁਝੇ ਬੜੀ ਖੁਸ਼ੀ ਹੈ।

ਬਹੁਤਾ ਪ੍ਰਸ਼ਨਾ ਛੁੱਟੀ ਲੱਗੀ ਕਿ ਬਾਪੂ ਆਪਣਾ ਆਪੇ ਜੇ ਕਰ ਸਕੀਏ ਜਾਣਾ ਨਾ ਨਾ ਅੱਜ ਕਰ ਬਣ ਗਏ ਮਤਾ ਕਿਸਰਾ ਕੇ ਪ੍ਰਖਰ ਉਪਜੇ ਮੂਠੇ ਨਾ ਹੋ।

ਕਿੱਥੇ ਪਾਏ ਕਿੱਥਾ ਮੁਕਤਾ ਕੀ ਪਾਣਾ ਲੈ ਕੇ ਜਾ ਅੰਦਰ ਕਿੱਥੇ ਪਾਏ ਪਾਏ ਕੀ ਅੰਦਰ ਪਰ ਸਤਿ ਰੱਜੀ ਪ੍ਰੇਮਾ।

Thank you.

ಆತ ಕರೆಯಪ್ಪ ಕರ್ಸ ಕರೀತಾ ನಾನೇ ಕನ್ನಡ ಕಿಯಾ.

Hari Dharma, you put it in a bar, not a

ਸਾਡੇ ਬਸਤਰ ਫੜ ਅਸੀਂ ਇਸ਼ਨਾਨ ਕਰ ਮਰਦਾਨੇ ਦੇ ਸਾਹਿਬਾਂ ਦੇ ਬਸਤਰ ਪੱਕੜ ਧੰਨ ਗੁਰੂ ਨਾਨਕ ਪਾਤਸ਼ਾਹ ਵੇਈ ਨਦੀ ਦੇ ਜਲ ਵਿੱਚ ਪ੍ਰਵੇਸ਼ ਕਰਦੇ ਮਰਦਾਨਾ ਉਡੀਕਾਂ ਪਿਆ ਕਰਦੇ ਬਾਬਾ ਜੀ ਹੁਣ ਬਾਹਰ ਆਉਂਦੇ ਹਨ ਹੁਣ ਬਾਹਰ ਆਉਂਦੇ ਹਨ ਤੋ ਮੇਰੇ ਧੰਨ ਗੁਰੂ ਨਾਨਕ ਪਾਤਸ਼ਾਹ ਤਿੰਨ ਦਿਨ ਵੇਈ ਨਦੀ ਤੋਂ ਬਾਹਰ ਨਹੀਂ ਨਿਕਲੇ ਸਾਰੇ ਸੁਲਤਾਨਪੁਰ ਵਿੱਚ ਇਹ ਚਰਚਾ ਛਿੜ ਗਈ ਕਿ ਨਾਨਕ ਮੋਦੀ ਖਾਨੇ ਨੂੰ ਲੁਟਾ ਬੈਠਾ ਹੈ ਨਵਾਬ ਨੇ ਹਿਸਾਬ ਕਿਤਾਬ ਮੰਗਿਆ ਹੈ ਘਾਟਾ ਵੇਖ ਕੇ ਨਾਨਕ ਵੇਈ ਨਦੀ ਵਿੱਚ ਡੁੱਬ ਗਿਆ ਭਾਈਏ ਜੈਰਾਮ ਨੂੰ ਵੀ ਬੜਾ ਫਿਕਰ ਹੋਇਆ ਬੇਬੇ ਨਾਨਕੀ ਨਾਲ ਵਿਚਾਰ ਕੀਤੀ ਪਰ ਬੇਬੇ ਨਾਨਕੀ ਨੇ ਕਿਹਾ ਤੁਸੀਂ ਖਿਆਲ ਨਾ ਕਰੋ ਕਿਉਂਕਿ ਮੇਰਾ ਵੀਰ ਉਹ ਇਨਸਾਨ ਨਹੀਂ ਉਹ ਇਨਸਾਨ ਬਣਾਉਣ ਵਾਲਾ ਆਪ ਰੱਬ ਹੈ ਮੇਰਾ ਵੀਰ ਕਦੇ ਵੀ ਨਹੀਂ ਡੁੱਬੇ

ਨਾ ਹੀ ਸੱਚਾ ਨਾਉ। ਕਿਉਂਕਿ ਜਿਸ ਤਨ ਦੇ ਵਿੱਚ, ਜਿਸ ਤਨ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦਾ ਸੱਚਾ ਨਾਮ ਨਹੀਂ ਹੈ, ਜਿਹੜਾ ਤਨ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੀ ਯਾਦ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰੇਮ ਦੇ ਵਿੱਚ ਦੀਵਾਨਾ ਹੋਇਆ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਣ ਦੇ ਨਾਲ ਖੁਮਾਰੀ ਔਰ ਮਸਤੀ ਦੇ ਵਿੱਚ ਨਹੀਂ ਹੈ, ਜੋ ਵਾਹਿਗੁਰੂ ਦੇ ਮਿਲਾਪ ਦੇ ਨਾਲ ਰੰਗਿਆ ਨਹੀਂ ਗਿਆ, ਜਿਸ ਉੱਤੇ ਉਹ ਗਲੋ ਨਹੀਂ ਆਈ, ਉਹ ਮਿਲਣ ਦੀ ਤ੍ਰਿਪਤੀ ਨਹੀਂ ਆਈ, ਕਹਿੰਦੇ ਉਹ ਤਨ ਕਿਸੇ ਵੀ ਕੰਮ ਦਾ ਨਹੀਂ, ਕਿਸੇ ਵੀ ਕੰਮ ਦਾ ਨਹੀਂ ਹੈ, ਉਹ ਤਨ ਵਿਕਾਰ, ਵੇਸਟ, ਵੇਸਟ ਲੈਂਡ ਜਿਸ ਤਰ੍ਹਾਂ ਹੁੰਦੀ, ਯੂਜ਼ਲੈਸ। ਸੋ ਇਸ ਦੁਰਲੱਭ ਵਸਤੂ ਨੂੰ ਮਹਾਰਾਜ ਜੀ ਵੀ ਵੇਚ ਦੇਣ ਨੂੰ ਤਿਆਰ ਹਨ, ਤਾਂ ਕਿ ਕੋਈ ਐਸਾ ਮਿਲ ਜਾਏ ਜਿਹੜਾ ਇਸ ਨੂੰ ਇਸ ਦੀ ਮੰਜ਼ਿਲ ਤੇ ਪਹੁੰਚਾ ਦੇ। ਸਰੀਰ ਦੇ ਉੱਤੇ ਸਾਡੇ ਕੀਰਤਨ, ਤਨ ਨੂੰ ਸਮਝਣ ਦੇ ਉੱਤੇ ਸਾਡੇ ਕੀਰਤਨ ਵਿਚਾਰ ਜੋ ਚੱਲ ਰਹੇ ਹਨ, ਗੁਰੂ ਮਹਾਰਾਜ ਜੀ ਆਖਦੇ ਹਨ, ਦੇਖੋ ਲੋਕ ਅਤਿਅੰਤ ਯਤਨ ਕਰਦੇ ਹਨ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਕੋਈ ਕੁਛ ਪਿਆ ਕਰਦਾ ਹੈ, ਜੋਗੀ ਹੋਵੇ ਜੋਗ ਹੋਵੇ, ਥਾਂ ਥਾਂ ਤੇ ਯੋਗਾ ਸੈਂਟਰ ਅੱਜ ਸਾਰੀ ਦੁਨੀਆਂ ਚ ਖੁੱਲੇ ਪਏ ਹਨ, ਜਿਹਨਾਂ ਨੂੰ ਨਹੀਂ ਵੀ ਆਉਂਦਾ ਉਹ ਵੀ ਸਿਖਾ ਰਹੇ ਹਨ, ਕਈ ਕਿਤਾਬਾਂ ਪੜ੍ਹ ਲੈਂਦੇ ਹਨ ਔਰ ਫਿਰ ਯੋਗਾ ਸਿਖਾ ਲੈਣਾ ਸ਼ੁਰੂ ਕਰ ਦਿੰਦੇ ਹਨ। ਬਹੁਤ ਸਾਰੇ ਲੋਕ ਅਸੀਂ ਅਮਰੀਕਾ ਚ ਐਸੇ ਦੇਖੇ ਹਨ ਜਿਹਨਾਂ ਨੇ ਮਹੀਨਾ ਭਰ ਵੀ ਯੋਗਾ ਨਹੀਂ ਸਿੱਖਿਆ ਹੁੰਦਾ ਔਰ ਆਪਣਾ ਸਕੂਲ ਖੋਲ ਕੇ ਬੈਠ ਜਾਂਦੇ, ਬਿਗ ਬਿਜ਼ਨਸ। ਗੁਰੂ ਬਾਬਾ ਜੀ ਆਖਦੇ ਹਨ ਇਹਨਾਂ ਦੀ ਗੱਲ ਨਹੀਂ, ਜਿਹੜੇ ਬੜੇ ਤਕੜੇ ਤਕੜੇ ਯੋਗੀ, ਕਹਿੰਦੇ ਕੋਈ ਯੋਗੀ ਹੈ ਉਹ ਆਪਣੀ ਯੋਗਾ ਚ ਮਸਤ, ਯੋਗੀ ਹੋਵੇ ਜੋਗ ਹੋਵੇ, ਭੋਗੀ ਹੋਵੇ ਖਾਏ, ਕੋਈ ਪਦਾਰਥਾਂ ਦਾ, ਵੈਲਥ ਦਾ, ਵਰਲਡਲੀ ਸਕਸੈਸ ਦਾ ਦੀਵਾਨਾ ਹੈ ਉਹ ਸ਼ਗਨ ਛਕਾਉਣ ਦੇ ਵਿੱਚ ਲੱਗਾ ਹੋਇਆ ਹੈ, ਤਪੀਆ ਹੋਵੇ ਤਪ ਕਰੇ, ਕਿਸੇ ਨੂੰ ਤਪੱਸਿਆ ਦੀ ਕਰੇਜ਼ ਹੈ ਉਹ ਤਪੱਸਿਆ ਨਾਲ ਆਪਣੇ ਸਤਨ ਨੂੰ ਦੁਖੀ ਕਰੀ ਜਾ ਰਿਹਾ ਹੈ, ਤਪੀਆ ਹੋਵੇ ਤਪ ਕਰੇ ਤੀਰਥ ਮਲ ਮਲ ਨਹਾਏ, ਕੋਈ ਹੈ ਜੋ ਤੀਰਥਾਂ ਤੇ ਜਾ ਕੇ ਮਲ ਮਲ ਕੇ ਨਹਾਉਂਦਾ ਹੈ, ਤੀਰਥਾਂ ਤੇ ਜਾ ਕੇ ਟੁੱਬੀਆਂ ਲਗਾਉਂਦਾ ਹੈ, ਮੈਲ ਲੱਗੀ ਹੈ ਮਨ ਨੂੰ ਪਰ ਉਹ ਨੜਾਈ ਸਰੀਰ ਨੂੰ ਜਾਂਦੇ ਹਨ, ਕਹਿੰਦੇ ਕੋਈ ਕੁਛ ਕਰਦਾ ਹੈ, ਕੋਈ ਕੁਛ ਕਰਦਾ ਹੈ, ਐ ਅਕਾਲ ਪੁਰਖ ਵਾਹਿਗੁਰੂ ਆਈ ਐਮ ਨੋਟ ਇੰਟਰਸਟਡ ਇਨ ਐਨੀ ਆਫ ਦੀਸ, ਮੈਂ ਤਾਂ ਸਿਰਫ ਇੱਕ ਗੱਲ ਦੇ ਵਿੱਚ ਇੰਟਰਸਟਡ ਹਾਂ ਕਿ ਕੋਈ ਮੈਨੂੰ ਆ ਕੇ ਤੇਰੇ ਮਿਲਣ ਦਾ ਰਾਹ ਦੱਸੇ, ਕੋਈ ਤੇਰਾ ਸੱਦਾ ਦੱਸੇ, ਕੋਈ ਤੇਰੀ ਬਾਬਤ ਜ਼ਿਕਰ ਕਰੇ, ਕੋਈ ਤੇਰਾ ਸੱਦੜਾ, ਤੇਰਾ ਪੈਗਾਮ, ਤੇਰਾ ਸੁਨੇਹਾ, ਤੂੰ ਕੀ ਚਾਹਨਾ ਹੈ, ਤੂੰ ਕਿਸ ਚ ਪ੍ਰਸੰਨ ਹੈ, ਵਟ ਪਲੀਜ਼ਸ ਯੂ, ਕੋਈ ਮੈਨੂੰ ਇਹ ਆ ਕੇ ਸਮਝਾਏ ਜਿਸ ਦੇ ਨਾਲ ਮੇਰਾ ਇਹ ਤਨ ਸਫਲਾ ਹੋ ਜਾਏ, ਕਹਿੰਦੇ ਮੈਂ ਉਸ ਸ਼ਖਸ ਨੂੰ ਆਪਣਾ ਇਹ ਤਨ ਵੇਚ ਦੇਣ ਨੂੰ ਤਿਆਰ ਹਾਂ ਕਿ ਇਹ ਤੇਰੀ ਚੀਜ਼ ਹੋਈ, ਤੂੰ ਇਸ ਦਾ ਮਾਲਕ ਹੋਇਆ, ਇਹ ਮੇਰੀ ਨਹੀਂ, ਤੂੰ ਜੋ ਆਖੇ ਮੈਂ ਉਸ ਨੂੰ ਕਰਨ ਨੂੰ ਤਿਆਰ ਹਾਂ, ਇਹ ਤੇਰਾ ਹੈ ਪਰ ਇਸ ਨੂੰ ਸਫਲਾ ਬਣਾ ਦੇ। ਕਹਿੰਦੇ ਤੇਰਾ ਸਦੜਾ ਸੁਣੀ ਜੇ ਭਾਈ ਜੇ ਕੋ ਬਹਿ ਅਲਾਏ, ਅਗਰ ਕੋਈ ਬੈਠ ਕੇ ਰੱਬ ਦਾ ਦੀਵਾਨਾ, ਰੱਬ ਨਾਲ ਜੁੜਿਆ ਹੋਇਆ, ਰੱਬ ਦਾ ਪ੍ਰੇਮ ਦਾ ਗੀਤ ਅਲਾਏ ਯਾਨੀ ਅਲਾਪ ਕਰੇ, ਤੇ ਕਹਿੰਦੇ ਮੈਂ ਸਿਰਫ ਉਸਨੂੰ ਸੁਣਨਾ ਚਾਹੁੰਦਾ, ਆਈ ਐਮ ਨੋਟ ਇੰਟਰਸਟਡ ਇਨ ਯੋਗਾ, ਇਨ ਤਪੱਸਿਆ, ਆਲ ਦੀਸ ਕਾਇੰਡਸ ਆਫ ਮੈਥਡਸ। ਕਹਿੰਦੇ ਮੇਰੀ ਇੱਕ ਹੀ ਖਾਹਿਸ਼ ਹੈ ਕਿ ਕੋਈ ਮੈਨੂੰ ਅਕਾਲ ਪੁਰਖ ਵਾਹਿਗੁਰੂ ਦੇ ਮਿਲਣ ਦਾ ਸੱਦਾ, ਉਸਦਾ ਪੈਗਾਮ, ਉਸਦਾ ਰਸਤਾ ਸਮਝਾਏ ਤੇ ਦੱਸੇ ਕਿ ਕਿਸ ਤਰ੍ਹਾਂ ਇਸ ਤਨ ਨੂੰ ਸਫਲਾ ਕਰੀਦਾ ਹੈ। ਕਹਿੰਦੇ ਹਨ ਮੈਂ ਉਸਨੂੰ ਆਪਣਾ ਤਨ ਵੇਚ ਦੇਣ ਨੂੰ ਤਿਆਰ ਹਾਂ, ਇਹ ਹੈ ਇਸ ਸ਼ਬਦ ਦੇ ਭਾਵ। ਗੁਰੂ ਬਾਬਾ ਜੀ ਇਸ ਸ਼ਬਦ ਚ ਆਖਦੇ ਹਨ ਕਿਉਂਕਿ ਇਸ ਤਨ ਦੇ ਨਾਲ ਜੋ ਬੀਜਣਾ ਹੈ ਉਹੀ ਸਾਨੂੰ ਖਾਣਾ ਪੈਣਾ ਹੈ, ਜੈਸਾ ਬੀਜੇ ਸੋ ਲੁਣੇ,
जो खट्टे सो खाए। तो असी इस तन दे नाल बहुत कुछ ऐसा बीजते हाँ जिसनों फिर असी खाना नहीं चाहते। इस तन दे नाल असी ओ कुछ बीजते हाँ जिसका जो फल है वह बड़ा कौड़ा लगता है। आप जी ने एक बाणी की अज टुक सुनाई है, कहते हैं

ਇਹ ਬਹੁਤ ਹੀ ਡੂੰਘੀਆਂ ਸਮਝਣ ਵਾਲੀਆਂ ਵਿਚਾਰਾਂ ਹਨ। ਕਹਿੰਦੇ ਜੇ ਕੋਈ ਇਨਸਾਨ ਦੁਨੀਆਂ ਦੀ ਕਾਮਯਾਬੀ ਦੀ ਮਸਤੀ ਦੇ ਵਿੱਚ 100 ਵਰੇ ਵੀ ਕਹਿੰਦੇ ਮਿੱਠਾ ਖਾਂਦਾ ਰਹੇ, ਭਾਵ ਵਰਡਲੀ ਲੈਜਰ ਨੂੰ ਉਹ ਰੈਲਿਸ਼ ਕਰਦਾ ਰਹੇ, ਵੀ ਫਿਰ ਕੌੜਾ ਖਾਏ, ਕਹਿੰਦੇ ਫਿਰ ਵੀ ਉਸਨੂੰ ਅਖੀਰ ਚ ਜਾ ਕੇ ਕੌੜਾ ਖਾਣਾ ਪੈਣਾ ਹੈ। ਇੱਕ ਦਿਨ ਐਸਾ ਆ ਜਾਣਾ ਹੈ ਸਿਹਤ ਨੇ ਜਵਾਬ ਦੇ ਦੇਣਾ, ਫਿਰ ਡਾਕਟਰਾਂ ਨੇ ਕਹਿਣਾ ਹੁਣ ਤੂੰ ਆਹ ਨਹੀਂ ਖਾ ਸਕਦਾ, ਆਹ ਨਹੀਂ ਪੀ ਸਕਦਾ, ਉਸਦੀਆਂ ਆਦਤਾਂ ਨੇ ਉਸਨੂੰ ਮਜਬੂਰ ਕਰਨਾ ਹੈ। ਦੂਸਰਿਆਂ ਨੂੰ ਖਾਂਦਿਆਂ ਪੀਂਦਿਆਂ ਦੇਖ ਕੇ ਉਸਨੇ ਬੜਾ ਦੁਖੀ ਹੋਣਾ ਹੈ। ਉਹ ਜੋ ਸਮਾਂ ਹੈ ਉਹ ਐਕਸਟ੍ਰੀਮਲੀ ਪੇਨਫੁਲ ਹੈ। ਜੇ 100 ਵਰਿਆਂ ਮਿੱਠਾ ਖਾਏ, ਜੇ ਸੈਂਕੜੇ ਵਰੇ ਵੀ ਤੁਸੀਂ ਮਿੱਠਾ ਖਾ ਵੀ ਲਿਆ, ਫਿਰ ਕੀ ਹੋਇਆ? ਕਹਿੰਦੇ ਭੀ ਫਿਰ ਕੌੜਾ ਖਾਏ, ਅਖੀਰ ਚ ਤੁਹਾਨੂੰ ਕੁੜੱਤਣ ਖਾਣੀ ਪੈਣੀ ਹੈ, ਕੁੜੱਤਣ ਖਾਣੀ ਪੈਣੀ ਹੈ। ਅਤੇ ਮਿੱਠਾ ਖਾਧਾ ਚਿੱਤ ਨਾ ਆਵੇ, ਜਦੋਂ ਉਹ ਕੁੜੱਤਣ ਖਾਣ ਦੀ ਫੇਸ ਆ ਗਈ, ਉਦੋਂ ਜੋ ਪਿਛਲਾ ਖਾਧਾ ਹੋਇਆ ਮਿੱਠਾ ਹੈ ਨਾ, ਉਸਨੇ ਚੇਤੇ ਨਹੀਂ ਆਉਣਾ, ਉਸਨੇ ਸਤਾਉਣਾ ਹੈ ਸਗੋਂ ਕਿ ਕਦੇ ਐਸੇ ਵੀ ਦਿਨ ਹੁੰਦੇ ਸਨ, ਮੈਂ ਆਹ ਕਰਦਾ ਸੀ, ਮੈਂ ਆਹ ਕਰਦਾ ਸੀ। ਮਿੱਠਾ ਖਾਧਾ ਚਿੱਤ ਨਾ ਆਵੇ, ਫਿਰ ਕੁੜੱਤਣ ਹੀ ਕੁੜੱਤਣ, ਭਾਵ ਪੇਨ ਹੀ ਪੇਨ, ਦੁੱਖ ਹੀ ਦੁੱਖ ਉਸਦੇ ਜੀਵਨ ਦੇ ਵਿੱਚ ਹੋਏਗਾ। ਗੁਰੂ ਬਾਬਾ ਜੀ ਕਹਿੰਦੇ ਹਨ ਕੋਈ ਹੈ ਜੋ ਮੈਨੂੰ ਬਚਾ ਲੈ ਤਾਂ ਕਿ ਮੈਂ ਇਸ ਤਨ ਦੇ ਨਾਲ ਕੌੜਾ ਨਾ ਬੀਜਾਂ, ਇਸ ਤਨ ਦੇ ਨਾਲ ਕੰਡੇ ਨਾ ਬੀਜਾਂ, ਇਸ ਤਨ ਦੇ ਨਾਲ ਮੈਂ ਦੁੱਖ ਨਾ ਬੀਜਾਂ, ਕਿਉਂਕਿ ਮੈਨੂੰ ਖੁਦ ਨੂੰ ਹੀ ਉਹ ਖਾਣਾ ਪੈਣਾ ਹੈ। ਕੋਈ ਹੈ

ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਇੱਕ ਜਗ੍ਹਾ ਉਹ ਆਖਦੇ ਹਨ ਕਿ ਇਹ ਸਾਰੀ ਦੁਨੀਆ ਜੋ ਹੈ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ, ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ। ਅਤੇ ਅਗਲੀ ਗੱਲ ਇਹਨਾਂ ਨੂੰ ਪਤਾ ਨਹੀਂ ਹੈ ਕਿ ਇਹ ਸਵਾਦ ਦਾ ਹਸ਼ਰ ਕੀ ਹੁੰਦਾ ਹੈ, ਇਹ ਸਵਾਦ ਮਾਨਣ ਦਾ ਫਲ ਕੀ ਭੋਗਣਾ ਪੈਂਦਾ। ਕਹਿੰਦੇ ਅਗਲੀ ਗੱਲ ਨਾ ਜਾਣੀ, ਪੂਰੀ ਪੰਕਤੀ ਸੁਣੋ। ਕਹਿੰਦੇ ਹਨ

ਦੁਨੀਆਂ ਲੱਭ ਪਾਇਆ ਖਾਤ ਅੰਦਰ। ਕਹਿੰਦੇ ਦੁਨੀਆਂ ਜਿਹੜੀ ਹੈ ਸਾਰੀ ਲੱਭ ਦਾ ਮਾਇਨਾ ਹੁੰਦਾ ਹੈ ਸਵਾਦ, ਖਾਤ ਦਾ ਮਾਇਨਾ ਹੁੰਦਾ ਹੈ ਖੱਡ। ਕਹਿੰਦੇ ਸਾਰੀ ਦੁਨੀਆਂ ਸਵਾਦ ਦੀ ਖੱਡ ਦੇ ਵਿੱਚ ਡਿੱਗੀ ਪਈ ਹੈ। ਆ ਦੇਖੋ ਕਿਤਨੇ ਵੱਡੇ ਵੱਡੇ ਰੈਸਟੋਰੈਂਟ ਹਨ, ਕਿਤਨੇ ਖਾਣ ਪੀਣ ਦੇ ਥਾਂ ਹਨ, ਕਿਤਨੀਆਂ ਉੱਥੇ ਭੀੜਾਂ ਲੱਗੀਆਂ ਹੋਈਆਂ ਹਨ, ਸਾਰੀ ਦੁਨੀਆਂ ਟੇਸਟ ਦੇ ਵਿੱਚ ਗਿਰੀ ਪਈ ਹੈ। ਇੰਦਰੀ ਸਬਲ ਨਿਬਲ ਵਿਵੇਕ ਬੁੱਧ, ਇੰਦਰੀਆਂ ਦੇ ਜੋ ਸਵਾਦ ਹਨ ਬਸ ਉਹਨਾਂ ਨੇ ਇਨਸਾਨ ਨੂੰ ਟਾਇਆ ਹੋਇਆ, ਇਨਸਾਨ ਉਹਨਾਂ ਦਾ ਗੁਲਾਮ ਹੈ। ਅਤੇ ਜੋ ਨਿਰਮਲ ਬੁੱਧੀ ਹੈ, ਵਿਵੇਕ ਬੁੱਧੀ ਹੈ, ਉਹ ਇਸ ਦੇ ਪਾਸ ਹੈ ਹੀ ਨਹੀਂ, ਬਸ ਇਸ ਦੀ ਜ਼ਿੰਦਗੀ ਸਵਾਦ ਤੱਕ ਰਹਿ ਗਈ ਹੈ। ਪਰ ਕਹਿੰਦੇ ਹਨ ਜੇਤੇ ਰਸ ਸਰੀਰ ਕੇ, ਇਹ ਤੇ ਹੁਣ ਬਾਣੀ ਨੂੰ ਪੜ੍ਹ ਕੇ ਪਤਾ ਲੱਗੇਗਾ ਨਾ, ਇਹ ਜੋ ਵਾਰਨਿੰਗ ਹੈ, ਜੋ ਚੇਤਾਵਨੀ ਹੈ, ਇਹ ਤਾਂ ਪਤਾ ਉਦੋਂ ਹੀ ਲੱਗੇਗਾ ਜਦੋਂ ਅਸੀਂ ਗੁਰਬਾਣੀ ਨੂੰ ਪੜਾਂਗੇ। ਉਹ ਕਹਿੰਦੇ ਹਨ

ਸਾਡੀ ਵਿਚਾਰ ਇਹ ਚੱਲ ਰਹੀ ਸੀ ਕਿ ਅਸੀਂ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਵਿੱਚੋਂ ਜੋ ਸਾਨੂੰ ਤਨ ਮਿਲਿਆ ਹੈ ਇਸ ਦੀ ਸਾਨੂੰ ਪੂਰੀ ਖਬਰ ਨਹੀਂ ਹੈ ਕਿ ਇਹ ਕੀ ਵਸਤੂ ਹੈ, ਇਸ ਦੇ ਨਾਲ ਅਸੀਂ ਕੀ ਕਰਨਾ ਹੈ, ਇਸ ਦੇ ਵਿੱਚ ਕੀ ਕੁਛ ਹੈ, ਇਸ ਦਾ ਸਾਨੂੰ ਪੂਰਾ ਗਿਆਨ ਨਹੀਂ ਹੈ। ਅਸੀਂ ਇੱਕ ਬੇਹੋਸ਼ੀ ਜਿਹੀ ਦੇ ਵਿੱਚ ਆਪਣਾ ਜੀਵਨ ਜੋ ਹੈ ਉਹ ਗੁਜ਼ਾਰੀ ਜਾਂਦੇ ਹਾਂ। ਸੋ ਗੁਰੂ ਬਾਬਾ ਜੀ ਦੀ ਬਾਣੀ ਦੇ ਵਿੱਚੋਂ ਅਸਾਂ ਤਨ ਦੇ ਸੰਬੰਧ ਦੇ ਵਿੱਚ ਜੋ ਸਾਨੂੰ ਗਿਆਨ ਵਿਚਾਰ ਸ਼ਬਦਾਂ ਦੇ ਰਾਹੀਂ ਮਿਲਦੇ ਹਨ ਉਹ ਅਸੀਂ ਸਮਝਣਾ। ਦੋ ਨੁਕਤੇ ਆਪ ਜੀ ਦੀ ਸੇਵਾ ਚ ਦਾਸ ਨੇ ਕੱਲ ਅਰਜ਼ ਕੀਤੇ ਸੀ। ਨੰਬਰ ਇੱਕ, ਇਹ ਦੁਰਲੱਭ ਹੈ, ਇਸ ਤੋਂ ਵੱਧ ਕੇ ਕੀਮਤੀ ਸ਼ੈ ਕੋਈ ਹੋਰ ਨਹੀਂ। ਨੰਬਰ ਦੋ, ਇਹ ਰੱਬ ਦਾ ਮੰਦਰ ਹੈ। ਆਓ ਅੱਜ ਤੀਸਰਾ ਨੁਕਤਾ ਆਪ ਜੀ ਦੇ ਸਾਹਮਣੇ ਰੱਖੀਏ। ਗੁਰੂ ਸਾਹਿਬ ਆਖਦੇ ਹਨ ਇਹ ਰੱਬ ਦੀ ਕਾਮਣੀ ਹੈ, ਇਹ ਜਿਹੜਾ ਸਰੀਰ ਹੈ ਇਹ ਰੱਬ ਦੀ ਪਤਨੀ ਹੈ, ਰੱਬ ਦੀ ਕਾਮਣੀ ਹੈ, ਅਤੇ ਉਸਨੇ ਆਪ ਇਸ ਨੂੰ ਆਪਣੀ ਮਰਜ਼ੀ ਦੇ ਨਾਲ ਡਿਜ਼ਾਈਨ ਕੀਤਾ ਹੈ। ਆਪ ਉਸਨੂੰ ਉਸਨੇ ਸੁੰਦਰਤਾਈ ਬਖਸ਼ੀ ਹੈ, ਆਪ ਉਸਨੇ ਇਸ ਨੂੰ ਸਵਾਰਿਆ ਸ਼ਿੰਗਾਰਿਆ ਹੈ। ਇਹ ਸਰੀਰ ਰੱਬ ਦੀ ਕਾਮਣੀ ਹੈ, ਰੱਬ ਦੀ ਔਰਤ। ਅਗਰ ਸਾਡੇ ਪਾਸ ਇਹ ਹੈ ਤੇ ਇੱਕ ਰੱਬ ਦੀ ਅਮਾਨਤ। ਇਹ ਰੱਬ ਦੀ ਕਾਮਣੀ ਹੈ, ਮਹਾਰਾਜ ਜੀ ਆਪਣੀ ਬਾਣੀ ਚ ਆਖਦੇ ਹਨ

0: ਸਵਾਲਿਓ ਅਤ ਸਵਾਲਿਓ ਦਾ ਮਤਲਬ ਅਤੀ ਖੂਬਸੂਰਤ ਹਰ ਕਾਇਆ ਬਹੁਤ ਖੂਬਸੂਰਤ ਕੋਈ ਐਸਾ ਨਹੀਂ ਵੀ ਘੱਟ ਖੂਬਸੂਰਤ ਹੈ ਤੇ ਜ਼ਿਆਦਾ ਖੂਬਸੂਰਤ ਬਦਸੂਰਤ ਅਸੀਂ ਬਣਾ ਲੈਂਦੇ ਵਰਨਾ ਹਰ ਕਾਇਆ ਆਪਣੇ ਆਪ ਚ ਯੂਨੀਕ ਰੱਬ ਦੀ ਕਾਮਣੀ ਕਹਿੰਦੇ ਹਨ
1: ਕਾਇਆ ਕਾਮਣ
0: ਕਾਮਣੀ ਮੈਨੇ ਔਰਤ
1: ਅਤ ਸਵਾਲਿਓ ਫਿਰ ਵਸੇ ਜਿਸ ਨਾਲ
0: ਅਤੇ ਫਿਰ ਜਿਸ ਦੇ ਨਾਲ ਰਹਿੰਦਾ ਉਹ ਆਪਣੀ ਔਰਤ ਦੇ ਨਾਲ ਰਹਿੰਦਾ ਇਸ ਤੋਂ ਦੂਰ ਨਹੀਂ ਜਾਂਦਾ ਇਸ ਦੇ ਰੋਮ ਰੋਮ ਦੇ ਵਿੱਚ ਸਮਾਇਆ ਉਸਨੂੰ ਆਪਣੀ ਔਰਤ ਦੇ ਨਾਲ ਇਤਨਾ ਪਿਆਰ ਹੈ ਆਪਣੀ ਕਾਮਣੀ ਨਾਲ ਇਤਨਾ ਪਿਆਰ ਹੈ ਕਿ ਉਹ ਇਸ ਦੇ ਅੰਦਰ ਰਹਿੰਦਾ ਇਸ ਦੇ ਸੰਗ ਸਾਥ ਰਹਿੰਦਾ ਹੈ

ਫਿਰ ਸੱਚੇ ਤੇ ਸਦਾ ਸੁਹਾਗਣ। ਕਹਿੰਦੇ ਇੱਕ ਆਇਆ ਜਦੋਂ ਤੱਕ ਫਿਰ ਇਸ ਦੇ ਨਾਲ ਹੈ ਇਹ ਸੁਹਾਗਣ ਹੈ, ਅਤੇ ਜਦੋਂ ਤੱਕ ਸੁਹਾਗਣ ਹੈ ਇਸ ਨੂੰ ਕੋਈ ਆਂਚ ਨਹੀਂ ਆ ਸਕਦੀ, ਇਸ ਨੂੰ ਕੋਈ ਗਮ ਨਹੀਂ ਆ ਸਕਦਾ, ਕੋਈ ਦੁੱਖ ਨਹੀਂ ਆ ਸਕਦਾ, ਉਦਾਸੀ ਨਹੀਂ ਆ ਸਕਦੀ, ਕਿਉਂਕਿ ਫਿਰ ਜੋ ਨਾਲ ਪਤੀ ਨਾਲ। ਪਰ ਕਹਿੰਦੇ ਅਗਰ ਆਪਣੇ ਜੀਵਨ ਦੇ ਵਿੱਚ ਇਸ ਕਾਇਆ ਰੂਪੀ ਕਾਮਣੀ ਨੂੰ ਇਸ ਦੇ ਪਿਰ ਨਾਲੋਂ ਵਿਛੋੜ ਦਿਓਗੇ, ਇਸ ਦੇ ਪਿਰ ਤੋਂ ਦੂਰ ਲੈ ਜਾਓਗੇ, ਇਹ ਕਹਿੰਦੇ ਕੁਮਲਾ ਕੁਮਲਾ ਕੇ ਮਰ ਜਾਏਗੀ, ਇਹ ਉਸ ਵਿਛੋੜੇ ਨੂੰ ਸਹਾਰ ਨਹੀਂ ਸਕੇਗੀ, ਇਹ ਕੁਮਲਾ ਜਾਏਗੀ, ਇਸ ਦੀ ਖੂਬਸੂਰਤੀ ਟਲ ਜਾਏਗੀ, ਇਹ ਬਿਮਾਰ ਪੜ ਜਾਏਗੀ, ਇਹ ਉਦਾਸ ਹੋ ਜਾਏਗੀ, ਅਤੇ ਫਿਰ ਇਹ ਪੁਕਾਰੇਗੀ ਕਿੱਥੇ ਗਿਆ ਮੇਰਾ ਸਾਜਨ, ਕਿੱਥੇ ਲੈ ਗਏ ਇਹ ਲੋਕ ਮੈਨੂੰ, ਸਾਜਨ ਦੇਸ਼ ਵਿਦੇਸ਼ੀ ਅੜੇ ਸਾ ਨੇੜੇ ਦੇਣ ਦੀ, ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਪਰਹਿੰਦੀ, ਇਹ ਮੁੰਦ ਇਹ ਜੀਵ ਇਸਤਰੀ ਇਹ ਰੱਬ ਦੀ ਕਾਮਣੀ, ਇਸ ਦੀਆਂ ਅੱਖਾਂ ਚ ਫਿਰ ਅੱਥਰੂ ਆਣਗੇ, ਇਹ ਫਿਰ ਰੋਏਗੀ। ਮੁੰਦ ਨੈਣ ਭਰਿੰਦੀ ਗੁਣ ਸਾਰੇਂਦੀ, ਉਸ ਪਤੀ ਨੂੰ ਮਿਲਣ ਦੇ ਵਾਸਤੇ ਉਸ ਦੇ ਗੁਣਾਂ ਨੂੰ ਯਾਦ ਕਰਦੀ ਹੈ, ਅੱਖਾਂ ਚ ਇਸ ਦੇ ਅੱਥਰੂ ਹਨ। ਮੁੰਦ ਨੈਣ ਭਰਿੰਦੀ ਗੁਣ ਸਾਰੇਂਦੀ, ਕਿਉਂ ਪ੍ਰਭ ਮਿਲਾਂ ਪਿਆਰੇ, ਕਿਵੇਂ ਆਪਣੇ ਪਿਆਰੇ ਨੂੰ ਵਾਪਸ ਮਿਲਾਂ, ਕਿਉਂਕਿ ਇਸ ਨੂੰ ਵੀ ਤ੍ਰਿਪਤੀ ਨਹੀਂ ਆਉਂਦੀ। ਮੁੰਦ ਨੈਣ ਭਰਿੰਦੀ ਗੁਣ ਸਾਰੇਂਦੀ, ਕਿਉਂ ਪ੍ਰਭ ਮਿਲਾਂ ਪਿਆਰੇ, ਮਾਰਗ ਪੰਥ ਨਾ ਜਾਣੋ ਵਿਖੜਾ, ਕਿਉਂ ਪਾਈਏ ਪ੍ਰਪਾਰੇ, ਨਾ ਮੈਨੂੰ ਰਸਤੇ ਦਾ ਪਤਾ ਹੈ ਨਾ ਪੰਥ ਦਾ ਪਤਾ ਹੈ, ਰਸਤੇ ਦੀਆਂ ਕਠਿਨਾਈਆਂ ਬੜੀਆਂ ਹਨ। ਤੇ ਕਹਿੰਦੇ ਹਨ ਇਸ ਜੋ ਸਿਮਲੀ ਨੂੰ ਦੇਣ ਦਾ ਅਰਥ ਇਹ ਹੈ ਕਿ ਇਹ ਜੋ ਸਰੀਰ ਹੈ ਅਸੀਂ ਇਸਨੂੰ ਇਹ ਸਮਝਣਾ ਹੈ ਕਿ ਇਹ ਰੱਬ ਦੀ ਔਰਤ ਹੈ ਔਰ ਇਸ ਦਾ ਪਤੀ ਇਸ ਦੇ ਅੰਦਰ ਹੈ। ਅਗਰ ਕੋਈ ਇਸ ਸਰੀਰ ਨੂੰ ਇਸ ਦੇ ਪਤੀ ਤੋਂ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਕਰੇਗਾ ਤੇ ਉਸ ਦੇ ਜੀਵਨ ਦੇ ਵਿੱਚ ਉਦਾਸੀ ਆਏਗੀ, ਵਿਛੋੜਾ ਆਏਗਾ, ਗਮ ਆਏਗਾ, ਡਿਪਰੈਸ਼ਨ ਆਏਗਾ, ਦੁੱਖ ਆਏਗਾ ਅਤੇ ਰੋਣਾ ਹੀ ਰੋਣਾ ਆਏਗਾ, ਹੋਰ ਕੁਛ ਨਹੀਂ ਆਏਗਾ। ਕਿਉਂਕਿ ਔਰਤ ਨੂੰ ਉਸਦੇ ਪਤੀ ਤੋਂ ਵਿਛੋੜ ਦਿੱਤਾ ਜਾਏ ਤਾਂ ਹੋਰ ਕੀ ਹੁੰਦਾ ਹੈ, ਕਹਿੰਦੇ ਉਹ ਕੁਮਲਾ ਆ ਜਾਏਗੀ, ਉਹ ਮਰ ਜਾਏਗੀ, ਉਸ ਤੋਂ ਬਿਨਾਂ ਉਸਦਾ ਜੋ ਜੀਵਨ ਹੈ ਉਹ ਬਿਲਕੁਲ ਖਤਮ ਹੋ ਜਾਏਗਾ। ਸੋ ਤੀਸਰਾ ਨੁਕਤਾ ਅੱਜ ਆਪ ਜੀ ਦੀ ਸੇਵਾ ਦੇ ਵਿੱਚ ਰੱਖਿਆ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਾਮਣੀ ਹੈ, ਅਕਾਲ ਪੁਰਖ ਵਾਹਿਗੁਰੂ ਦੀ ਇਹ ਪਤਨੀ ਹੈ, ਇਹ ਉਸਦੀ ਔਰਤ ਹੈ। ਸਾਡਾ ਅਭਿਆਸ ਕੀ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਇਸ ਤਨ ਨੂੰ ਜੋ ਕਿ ਰੱਬ ਦੀ ਕਾਮਣੀ ਹੈ ਕਿ ਉਹ ਵਸਤੂਆਂ ਦੇਈਏ ਜਿਹੜੀਆਂ ਇਸ ਨੂੰ ਵਾਹਿਗੁਰੂ ਤੋਂ ਦੂਰ ਲਿਜਾਣ, ਉਹ ਵਸਤੂਆਂ ਦੇਈਏ ਜੋ ਇਸ ਨੂੰ ਗੰਦਗੀ ਦੇ ਨਾਲ ਭਰ ਦੇਣ, ਉਹ ਵਸਤੂਆਂ ਦੇਈਏ ਜੋ ਇਸ ਦੀ ਬੁੱਧੀ ਨੂੰ ਭ੍ਰਿਸ਼ਟ ਕਰ ਦੇਣ, ਉਹ ਵਸਤੂਆਂ ਦੇਈਏ ਜੋ ਇਸ ਦੀ ਬੁੱਧੀ ਦੇ ਵਿੱਚ ਬੇਹੋਸ਼ੀ ਲਿਆਉਣ, ਇਸ ਨੂੰ ਅਸੀਂ ਬੇਹੋਸ਼ ਕਰੀਏ, ਐਸਾ ਗੁਨਾਹ ਫਿਰ ਮਾਫ ਕਿੱਥੇ ਕੀਤਾ ਜਾਏਗਾ। ਫਿਰ ਸਾਡਾ ਫਰਜ਼ ਬਣਦਾ ਹੈ ਇਹ ਰੱਬ ਦੀ ਔਰਤ ਹੈ, ਇਸ ਨੂੰ ਜਿਸ ਤਰ੍ਹਾਂ ਰੱਬ ਨੇ ਬਣਾਇਆ ਉਸੇ ਤਰ੍ਹਾਂ ਹੀ ਅਸੀਂ ਰੱਖ ਕੇ ਸੰਵਾਰ ਕੇ ਸ਼ਿੰਗਾਰ ਕੇ ਇਸ ਨੂੰ ਉਸਦੀ ਦੁਲਹਨ ਬਣਾ ਕੇ ਰੱਖੀਏ। ਉਸ ਦੇ ਵਿੱਚ ਕੋਈ ਆਲਟਰੇਸ਼ਨ ਕਰਨ ਦੀ ਸਾਨੂੰ ਇਜਾਜ਼ਤ ਨਹੀਂ ਹੈ ਕਿਉਂਕਿ ਡਿਜ਼ਾਈਨ ਜੋ ਇਸਦਾ ਹੈ ਜਿਸ ਤਰ੍ਹਾਂ ਦੀ ਉਸਨੇ ਚਾਹਿਆ ਹੈ ਉਸਨੇ ਆਪ ਬਣਾਇਆ ਹੈ, ਇਹ ਉਸਦੀ ਔਰਤ ਅਤੇ ਹਮੇਸ਼ਾ ਇਸ ਨੂੰ ਉਸ ਵਾਤਾਵਰਨ ਦੇ ਵਿੱਚ ਰੱਖੀਏ ਤਾਂ ਕਿ ਇਹ ਕਾਇਆ ਰੂਪੀ ਔਰਤ ਆਪਣੇ ਪਤੀ ਦੇ ਪਿਰ ਦੇ ਨੇੜੇ ਰਹੇ। ਉਹ ਵਾਤਾਵਰਨ ਕੀ ਹੈ? ਉਹ ਹੈ ਸਤਸੰਗ, ਵੱਧ ਤੋਂ ਵੱਧ ਸਤਸੰਗ ਹੋ। ਪਰ ਜਿਤਨਾ ਅਸੀਂ ਇਸ ਨੂੰ ਸਤਸੰਗ ਤੋਂ ਦੂਰ ਲੈ ਜਾਵਾਂਗੇ ਉਤਨਾ ਹੀ ਇਹ ਅਕਾਲ ਪੁਰਖ ਵਾਹਿਗੁਰੂ ਤੋਂ ਦੂਰ ਚਲੀ ਜਾਏਗੀ, ਔਰ ਜਿਤਨੀ ਦੂਰ ਚਲੀ ਜਾਏਗੀ ਉਤਨੀ ਐਸਾ ਵੀ ਹੋ ਜਾਂਦਾ ਹੈ ਕਿ ਇਹ ਕਾਇਆ ਬਹੁਤ ਹੀ ਦੂਰ ਗਈ ਗਈ ਫਿਰ ਪਿਰ ਨੂੰ ਵੀ ਭੁੱਲਣਾ ਸ਼ੁਰੂ ਕਰ ਜਾਂਦੀ ਹੈ। ਔਰ ਜੋ ਆਪਣੇ ਪਿਰ ਨੂੰ ਹੀ ਭੁੱਲ ਜਾਏ, ਪਤੀ ਨੂੰ ਹੀ ਭੁੱਲ ਜਾਏ, ਉਸਦਾ ਹਸ਼ਰ ਕੀ ਹੁੰਦਾ ਹੈ? ਬਹੁਤ ਭਿਆਨਕ ਹਸ਼ਰ ਹੁੰਦਾ। ਸੋ ਇੱਕ ਇੱਕ ਨੁਕਤਾ ਇਤਨਾ ਗਹਿਰਾ ਹੈ ਕਿ ਗੁਰੂ ਸਾਹਿਬ ਆਖਦੇ ਹਨ
ਇਹ ਕਾਇਆ ਇਹ ਸਰੀਰ ਜੋ ਤੁਹਾਡੇ ਪਾਸ ਹੈ ਤੁਸੀਂ ਨਹੀਂ ਸਮਝੇ ਇਹ ਵਸਤੂ ਕੀ ਹੈ, ਇਹ ਰੱਬ ਦੀ ਕਾਮਣੀ ਹੈ, ਇਹ ਰੱਬ ਦੀ ਔਰਤ ਹੈ। ਬਸ ਅੱਜ ਇਤਨਾ ਹੀ, ਕਿਉਂਕਿ ਥੋੜੀ ਥੋੜੀ ਜੋ ਵਿਚਾਰ ਹੈ ਉਹ ਡਾਈਜੈਸਟ ਹੋਏਗੀ, ਸਾਡੇ ਅੰਦਰ ਬੈਠੇਗੀ, ਅਸੀਂ ਉਸਨੂੰ ਕੰਜ਼ਿਊਮ ਕਰ ਸਕਾਂਗੇ ਤੇ ਬਾਅਦ ਦੇ ਵਿੱਚ ਰਿਫਲੈਕਟ ਕਰ ਸਕਾਂਗੇ। ਅੱਜ ਦੇ ਕੀਰਤਨ ਦੇ ਨੁਕਤੇ ਮੈਂ ਵਾਪਸ ਦੁਹਰਾ ਦਿੰਦਾ। ਗੁਰੂ ਮਹਾਰਾਜ ਜੀ ਨੇ ਇਹ ਆਖਿਆ ਹੈ ਕਿ ਮੇਰੇ ਅੰਦਰ ਹੁਣ ਅਵੇਅਰਨੈਸ ਆ ਗਈ ਹੈ ਕਿ ਕੋਈ ਮੈਨੂੰ ਮਿਲ ਜਾਏ ਜਿਹੜਾ ਮੇਰੀ ਇਸ ਦੇਹੀ ਨੂੰ ਵਾਪਸ ਫਿਰ ਨਾਲ ਮਿਲਾਦਾ ਹੈ, ਸਫਲੀ ਕਰਦਾ, ਇਸਨੂੰ ਵਾਪਸ ਸੁਹਾਗਣ ਬਣਾਦਾ ਹੈ। ਕਹਿੰਦੇ ਮੈਂ ਇਹ ਉਸਨੂੰ ਹੀ ਸੌਂਪ ਦੇਣੀ ਚਾਹੁੰਦਾ ਹਾਂ ਕਿ ਤੂੰ ਇਸਦਾ ਮਾਲਕ ਹੋਇਆ, ਤੈਨੂੰ ਦੇ ਦਿੱਤੀ, ਤੈਨੂੰ ਵੇਚ ਦਿੱਤੀ, ਪ੍ਰੋਵਾਈਡਡ ਕਿ ਤੂੰ ਇਹ ਗਰੰਟੀ ਕਰ ਕਿ ਤੂੰ ਮੈਨੂੰ ਮੇਰੇ ਪਿਰ ਨਾਲ ਮਿਲਾ ਦੇਵੇਂ, ਮੇਰਾ ਜੀਵਨ ਸਫਲ ਕਰ ਦੇਗਾ। ਇਹ ਤਨ ਵੇਚੀ ਬੈ ਕਰੀ ਜੇ ਕੋ ਲੈ ਬਿਕਾਏ, ਕਿਉਂਕਿ ਨਾਨਕ ਕੰਮ ਨਾ ਆਵੇ ਜਿਸ ਤਨ ਨਾ ਹੀ ਸੱਚਾ ਨਾ ਹੋ। ਜਿਸ ਤਨ ਦੇ ਵਿੱਚ ਸੱਚਾ ਨਾ ਨਹੀਂ ਹੈ ਉਸ ਤਨ ਨੇ ਕਿਸੇ ਕੰਮ ਨਹੀਂ ਆਉਣਾ, ਉਸ ਤਨ ਨੇ ਵਿਕਾਰ ਜਾਣਾ। ਇੱਕ ਪੁਆਇੰਟ ਇਹ, ਦੂਸਰਾ ਪੁਆਇੰਟ ਆਪ ਜੀ ਦੀ ਸੇਵਾ ਚ ਇਹ ਰੱਖਿਆ ਹੈ ਕਿ ਗ੍ਰਿਸਤੀ ਕੌਣ ਹੈ। ਗ੍ਰਿਸਤੀ ਉਹ ਨਹੀਂ ਜੋ ਦੁਨੀਆਂ ਦੇ ਸਵਾਦਾਂ ਦੇ ਵਿੱਚ ਖੋਇਆ ਪਿਆ ਹੈ, ਗ੍ਰਿਸਤੀ ਉਹ ਹੈ ਜਿਹੜਾ ਗ੍ਰਿਸਤ ਦੇ ਵਿੱਚ ਰਹਿੰਦਿਆਂ ਹੋਇਆਂ ਆਪਣੀਆਂ ਇੰਦਰੀਆਂ ਦੇ ਸਵਾਦਾਂ ਦੇ ਉੱਤੇ, ਟੇਸਟ ਦੇ ਉੱਤੇ, ਇਹਨਾਂ ਦੀਆਂ ਕਮਜ਼ੋਰੀਆਂ ਦੇ ਉੱਤੇ ਕਹਿੰਦੇ ਮਾਸਟਰੀ ਅਚੀਵ ਕਰਦਾ ਹੈ, ਕੰਟਰੋਲ ਕਰਦਾ ਹੈ ਅਤੇ ਇਹਨਾਂ ਨੂੰ ਜਿੱਤਦਾ ਹੈ। ਅਤੇ ਜਪ ਤਪ ਸੰਜਮ ਭੀਖਿਆ ਕਰੇ, ਇੱਕ ਭੀਖਿਆ ਇੱਕੋ ਹੀ ਜੋ ਉਹ ਦਾਨ ਵਾਹਿਗੁਰੂ ਤੋਂ ਮੰਗਦਾ ਹੈ ਕਿ ਮੈਨੂੰ ਜਪ ਦੇ ਅਤੇ ਤਪ ਦੇ, ਤਪੱਸਿਆ ਦੇ, ਤਾਂ ਕਿ ਮੈਂ ਮਿਹਨਤ ਕਰ ਸਕਾਂ। ਪੁੰਨਦਾਨ ਕਾ ਕਰੇ ਸਰੀਰ, ਆਪਣੇ ਸਰੀਰ ਨੂੰ ਪੁੰਨਦਾਨ ਦਾ ਹੀ ਇੱਕ ਰੂਪ ਬਣਾ ਲਵੇ, ਬਸ ਕਿ ਇਸ ਸਰੀਰ ਦੇ ਨਾਲ ਉਸਨੇ ਪੁੰਨਦਾਨ ਤੋਂ ਭਾਵ ਹੈ ਸੇਵਾ ਅਤੇ ਪਰਉਪਕਾਰ ਅਤੇ ਦੂਸਰਿਆਂ ਦੇ ਕੰਮ ਆਉਣਾ। ਅਗਰ ਇਹ ਸਰੀਰ ਦੂਸਰਿਆਂ ਦੇ ਕੰਮ ਨਹੀਂ ਆਉਂਦਾ ਇਹ ਵਿਕਾਰ। ਇਹ ਨੁਕਤਾ। ਔਰ ਤੀਸਰਾ ਨੁਕਤਾ ਜੋ 13 ਨੁਕਤੇ ਸ਼ੁਰੂ ਕੀਤੇ ਹੋਏ ਹਨ, ਅੱਜ ਉਹਨਾਂ 13 ਨੁਕਤਿਆਂ ਦੇ ਵਿੱਚੋਂ ਤੀਸਰਾ ਨੁਕਤਾ ਆਪ ਜੀ ਦੀ ਸੇਵਾ ਚ ਇਹ ਰੱਖਿਆ ਹੈ ਕਿ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਾਮਣੀ ਹੈ, ਇਹ ਉਸਦੀ ਔਰਤ ਹੈ, ਇਸ ਨੂੰ ਉਸਦੇ ਨਾਲੋਂ ਅਗਰ ਵਿਛੋੜ ਦਿਓਗੇ ਇਹ ਘੁੰਮਲਾ ਜਾਏਗੀ, ਇਹ ਮਰ ਜਾਏਗੀ, ਇਹ ਰੋਏਗੀ, ਇਹ ਗਮਗੀਨ ਹੋਏਗੀ, ਇਹ ਉਦਾਸ ਹੋਏਗੀ। ਫੂਲ ਚੁੱਕ ਦੀ ਖਿਮਾ। ਆਓ ਇੱਕ ਵਾਰੀ ਇਸ ਪੰਕਤੀ ਨੂੰ ਫਿਰ ਗਾਓ।

दुर्गे नहीं को दे गुर जैसा नहीं को दे।

ਪੰਜਵੇਂ ਪਾਤਸ਼ਾਹ ਜੀ ਦਾ ਸੋਹਣਾ ਦਰਬਾਰ ਸਜਿਆ। ਦੋ ਜਹਾਨ ਦਾ ਵਾਹਿਗੁਰੂ ਸੁੰਦਰ ਆਸਨ ਤੇ ਵਿਰਾਜਮਾਨ ਹੈ। ਪਿਆਰ ਵਾਲੀਆਂ ਸੰਗਤਾਂ ਗੁਰੂ ਦੇ ਦਰਸ਼ਨ ਕਰਨ ਸਾਹਿਬਾਂ ਦੇ ਸੋਹਣੇ ਦਰਬਾਰ ਵਿਚ ਧੁਰੋਂ ਆਈ ਬਾਣੀ ਦਾ ਅੰਮ੍ਰਿਤ ਕੀਰਤਨ ਹੋ ਰਿਹਾ। ਕੀਰਤਨ ਹੋ ਰਿਹਾ ਹੈ ਕਿ ਮਾਨੋ ਅੰਮ੍ਰਿਤ ਵਰਸ਼ਾ ਹੋ, ਜਿਨ੍ਹਾਂ ਦੇ ਭਾਗਾਂ ਵਿਚ ਗੁਰਸਿੱਖ ਮਾਈ ਭਾਈ ਸਤਿਗੁਰ ਸੱਚੇ ਪਾਤਸ਼ਾਹ ਦੇ ਦਰਬਾਰ ਵਿਚ ਜੁੜ ਕੇ ਇਸ ਅੰਮ੍ਰਿਤ ਨੂੰ ਪ੍ਰਾਪਤ ਕਰ। ਸਾਈਂ ਦੇ ਦਰ ਸਦਾ ਹੀ ਅੰਮ੍ਰਿਤ ਵਸਦਾ ਹੈ, ਨਾਨਕ ਅੰਮ੍ਰਿਤ ਸਦ ਵਰਸਦਾ ਔਰ ਗੁਰਮੁਖ ਦੇਵੇ ਹਰ ਸੋ। ਇਸ ਅੰਮ੍ਰਿਤ ਨੂੰ ਕੋਈ ਗੁਰਮੁਖ ਗੁਰਸਿੱਖ ਹੀ ਪ੍ਰਾਪਤ ਹੈ। ਗੁਰਸਿੱਖ ਕੋਈ ਗੁਰਮੁਖ ਹੀ ਪ੍ਰਾਪਤ ਕਰ। ਜਿਸ ਤਰ੍ਹਾਂ ਮਾਨ ਸਰੋਵਰ ਤੇ ਹੰਸ ਹੀ ਆ ਕੇ ਬਹਿੰਦੇ, ਮਾਨ ਸਰੋਵਰ ਤੇ ਹੰਸਾਂ ਦਾ ਨਿਵਾਸ ਹੈ ਤੇ ਅਰੂੜੀਆਂ ਤੇ ਕੌਵੇ ਬਹਿੰਦੇ, ਕਾਂ ਕਦੇ ਵੀ ਮਾਨ ਸਰੋਵਰ ਤੇ ਨਹੀਂ ਆਏ ਕਿਉਂਕਿ ਉਸਦੀ ਇਹ ਜਗ੍ਹਾ ਹੀ ਨਹੀਂ। ਉਸਨੇ ਅਰੂੜੀਆਂ ਤੇ ਜਾਣਾ, ਗੰਦੀਆਂ ਥਾਵਾਂ ਤੇ ਬਹਿਣਾ। ਪਰ ਜੋ ਹੰਸ ਹਨ ਮਾਨ ਸਰੋਵਰ ਤੇ ਬੈਠ ਕੇ ਸੁੱਚੇ ਮੋਤੀ ਪ੍ਰਾਪਤ ਕਰ। ਇਸੇ ਤਰ੍ਹਾਂ ਪਿਆਰੀ ਸਾਧ ਸੰਗਤ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਧਰਮਸਾਲ ਹੈ ਮਾਨਸ। ਧਰਮਸਾਲ ਜਿੱਥੇ ਆਪ ਬੈਠੇ, ਜਿੱਥੇ ਨਿਰੋਲ ਉਸ ਧਰਮ ਦੀ ਛਾਲ, ਸਤਸੰਗ ਰੂਪੀ ਆਸਨ ਜਿੱਥੇ ਆਪ ਚੌਕੜੇ ਮਾਰ ਕੇ ਬੈਠੇ, ਇਹ ਮਾਨ ਸਰੋਵਰ। ਇਹ ਹੰਸ ਕੌਣ ਹੈ? ਭਾਈ ਸਾਹਿਬ ਜੀ ਲਿਖਦੇ ਨੇ, ਧਰਮਸਾਲ ਹੈ ਮਾਨ ਸਰ, ਹੰਸ ਗੁਰ ਸਿਖਵਾ। ਗੁਰੂ ਕਾ ਸਿੱਖ ਜੋ ਗੁਰੂ ਦੇ ਪਿਆਰ ਚ ਪਿਆਰ ਦੀਆਂ ਉਡਾਰੀਆਂ ਮਾਰ ਕੇ ਤੇ ਆ ਕੇ ਇੱਥੇ ਬਹਿੰਦਾ, ਉਹ ਹੰਸ। ਹੰਸਾਂ ਦੀ ਖੁਰਾਕ ਕੀ ਹੈ? ਮੋਤੀ। ਤੋ ਗੁਰੂ ਕੇ ਸਿੱਖ ਹੰਸ ਨੂੰ ਕਿਹੜੀ ਖੁਰਾਕ ਮਿਲਦੀ ਹੈ ਗੁਰੂ ਵੱਲੋਂ? ਭਾਈ ਸਾਹਿਬ ਜੀ ਲਿਖਦੇ ਨੇ, ਧਰਮਸਾਲ ਹੈ ਮਾਨ ਸਰ, ਹੰਸ ਗੁਰ ਸਿਖਵਾ, ਰਤਨ ਪਦਾਰਥ ਗੁਰ ਸ਼ਬਦ। ਜੋ ਗੁਰੂ ਕਾ ਸ਼ਬਦ ਹੈ ਇਹ ਮਹਾਨ ਰਤਨ, ਸੁੱਚੇ ਮੋਤੀਆਂ ਤੋਂ ਵੀ ਉੱਪਰ ਰਤਨ ਪਦਾਰਥ ਗੁਰ ਸ਼ਬਦ, ਇਹ ਮਹਾਨ ਪਦਾਰਥ। ਫਿਰ ਹੰਸ ਦੇ ਨਿਆਈ ਜਿਹੜੇ ਗੁਰਸਿੱਖ ਹਨ ਉਹ ਛਕਦੇ ਹਨ ਕਿਹੜੇ ਰੂਪ ਚ? ਧਰਮਸਾਲ ਹੈ ਮਾਨ ਸਰ, ਹੰਸ ਗੁਰ ਸਿਖਵਾ, ਰਤਨ ਪਦਾਰਥ ਗੁਰ ਸ਼ਬਦ ਕਰ ਕੀਰਤਨ ਖਾ। ਕੀਰਤਨ ਦਾ ਪੁੱਤ ਅਖੰਡ ਕੀਰਤਨ ਤਿਸ ਭੋਜਨ ਚੂਰਾ, ਕਹੋ ਨਾਨਕ ਮੇਰਾ ਸਤਿਗੁਰ। ਜਿਸ ਤਰ੍ਹਾਂ ਆਪ ਇਹ ਭੋਜਨ ਇਹ ਮਹਾਨ ਪਦਾਰਥ ਪ੍ਰਾਪਤ ਕਰ, ਪਰ ਇਹ ਦਾਤ ਗੁਰਮੁਖ ਸਿੱਖ ਦੀ ਵਿਰਸੇ ਵਿਚ ਆਈ। ਜਿਹੜੇ ਮਨਮੁਖ ਨੂੰ ਸਾਗਤ ਪੁਰਸ਼ ਉਹ ਬੁਰੀਆਂ ਥਾਵਾਂ ਤੇ ਜਾਂਦੇ, ਭੈੜੀਆਂ ਸੁਸਾਇਟੀਆਂ ਵਿੱਚ ਜਾਂਦੇ, ਜਿੱਥੇ ਜਾ ਕੇ ਪਿਆਰੀ ਸਾਧ ਸੰਗਤ ਕੌਵੇ ਦੀ ਨਿਆਈ ਉਹਨਾਂ ਨੇ ਅਰੂੜੀਆਂ ਹੀ ਫਰੋਲੀਆਂ, ਬੁਰੇ ਕੰਮ ਕਰਨੇ, ਅਯਾਸ਼ੀ ਵਿੱਚ ਰੁੱਝ ਜਾਣਾ। ਪਰ ਇਹ ਬਖਸ਼ਿਸ਼ ਗੁਰੂ ਦੀ, ਸਰਵਰ ਹੰਸ ਤੁਰੇ ਹੀ ਮੇਰੀ।
ਹੰਸ ਤੇ ਸਰਵਰ ਦਾ ਧੁਰ ਤੋਂ ਹੀ ਮੇਲ, ਗੁਰੂ ਤੇ ਗੁਰਮੁਖ ਦਾ ਧੁਰ ਤੋਂ ਹੀ ਮੇਲ। ਜੋ ਬਖਸ਼ਿਸ਼ ਗੁਰੂ ਦੇ ਦਰਬਾਰ ਚ ਜਿਸ ਤਰ੍ਹਾਂ ਆਪ ਜੁੜੇ ਬੈਠੇ ਹੋ, ਜੁੜੇ ਹਨ ਗੁਰਸਿੱਖ ਮਾਈ। ਅੱਜ ਇੱਕ ਨਵਾਂ ਪ੍ਰੇਮੀ ਆਇਆ, ਇਸਨੇ ਆ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਪੂਰੇ ਗੁਰੂ ਦੇ ਦਰਸ਼ਨ ਕਰਦੇ ਹੀ ਤਨ ਮਨ ਠਰ ਗਿਆ, ਝੋਲੀ ਅੱਡ ਗਈ, ਨੇਤਰ ਪਾ ਰਿਹਾ ਹੈ ਪਾਤਸ਼ਾਹ। ਐ ਦੀਨ ਦੁਨੀ ਦੇ ਵਾਲੀ ਗੁਰੂ, ਮੇਰੇ ਉੱਤੇ ਵੀ ਬਖਸ਼ਿਸ਼ ਕਰੋ, ਜਿੱਥੇ ਦੁਨੀਆਂ ਨੂੰ ਪਿਆ ਤਾਰਦਾ ਹੈ ਮੇਰੀ ਝੋਲੀ ਚ ਠਹਿਰ ਗਿਆ। ਹਜ਼ੂਰ ਨੇ ਨੇਤਰ ਖੋਲੇ, ਕਿਉਂ ਭਾਈ ਕੀ ਚਾਹੁੰਦਾ ਹੈ? ਇਹਦੇ ਹੱਥ ਜੋੜ ਕੇ ਕਿਹਾ, ਪਾਤਸ਼ਾਹ ਮੈਨੂੰ ਸਿੱਖੀ ਦਾ ਦਾਨ ਦਿਓ। ਆਖੋ ਸ੍ਰੀ ਸਾਹਿਬ, ਕੋਈ ਰਸਨਾ ਖਾਲੀ ਨਾ, ਜਿੱਥੇ ਨੇਤਰਾਂ ਦੁਆਰਾ ਗੁਰੂ ਦੇ ਦਰਸ਼ਨ ਕਰਕੇ ਨੇਤਰ ਪਵਿੱਤਰ ਕਰ ਰਹੇ ਹੋ, ਕੰਨਾਂ ਦੁਆਰਾ ਗੁਰੂ ਦੀ ਬਾਣੀ, ਆਓ ਰਸਨਾ ਵੀ ਪਵਿੱਤਰ ਕਰੋ। ਪਿਆਰ ਨਾਲ ਸਾਰੇ ਜਪੋ ਸਤਨਾਮ, ਮੈਨੂੰ ਸਿੱਖੀ ਦਾ ਦਾਨ ਬਖਸ਼। ਤੇ ਕੌਣ ਸੀ? ਦੁਆਬੇ ਦੇ ਰਹਿਣ ਵਾਲੇ, ਇਹਦਾ ਨਾਮ ਸੀ ਭਾਈ ਮੰਝ। ਕਬਰਾਂ ਨੂੰ ਪੂਜਣ ਵਾਲਾ ਸਰਵਰੀ ਇਹਦਾ ਸਿੱਖ ਸੀ, ਪਰ ਕਿਸੇ ਗੁਰਮੁਖ ਦੀ ਰਸਨਾ ਤੋਂ ਗੁਰੂ ਦੀ ਬਾਣੀ ਸੁਣੀ, ਗੁਰੂ ਦੀ ਬਾਣੀ ਸੁਣ ਕੇ ਇਹਦੇ ਅੰਦਰ ਗੁਰੂ ਦੇ ਦਰਸ਼ਨਾਂ ਦਾ ਪਿਆਰ ਜਾ ਗਿਆ। ਅੱਜ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਮਨ ਧਰਮ ਅੱਜ ਜਾਚਨਾ ਕਰ ਰਿਹਾ, ਪਾਤਸ਼ਾਹ ਮੈਨੂੰ ਸਿੱਖੀ ਦਾ ਦਾਨ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਮਨ ਤੂੰ ਸਰਵਰੀਏ ਦਾ ਪੁਜਾਰੀ ਹੈ, ਜਿਸ ਪਿੰਡ ਵਿੱਚ ਤੂੰ ਰਹਿੰਦਾ ਹੈ ਉੱਥੇ ਸਾਰੇ ਹੀ ਸਰਵਰੀ, ਜੇ ਤੂੰ ਸਿੱਖ ਬਣੇਗਾ ਤਾਂ ਫਿਰ ਉਹ ਤੈਨੂੰ ਮਖੌਲ ਕਰਨਗੇ, ਠੱਠੇ ਕਰਨਗੇ, ਇੱਥੇ ਹੀ ਬਸ ਨਹੀਂ, ਤੇਰੀ ਮੁਖਾਲਫਤ ਕਰਨਗੇ। ਭਾਈ ਮੰਝ, ਐਸਾ ਸਮਾਂ ਵੀ ਆ ਸਕਦਾ ਹੈ ਤੇਰੀ ਜ਼ਮੀਨ ਤੇ ਘਰ ਬਾਰ ਖੋ ਕੇ ਤੈਨੂੰ ਧੱਕੇ ਮਾਰ ਕੇ ਪਿੰਡੋਂ ਬਾਹਰ ਵੀ ਕਰ ਸਕੇ। ਤੋ ਇਸ ਵਾਸਤੇ ਜਿਹੜੇ ਪਾਸੇ ਲੱਗਾ ਹੈ ਲੱਗਾ ਰਹੋ, ਕਿਉਂ ਕਸ਼ਟਾਂ ਦੇ ਮੂੰਹ ਚ ਪੈਂਦੇ? ਪਰ ਭਾਈ ਮੰਝ ਨੂੰ ਅੱਜ ਪੂਰੇ ਗੁਰੂ ਦੇ ਦਰਸ਼ਨ ਹੋਏ, ਹੱਥ ਜੋੜ ਕੇ ਕਹਿਣ ਲੱਗਾ, ਪਾਤਸ਼ਾਹ ਇੰਜ ਨਾ ਕਰ, ਤੇਰੇ ਦਰਸ਼ਨ ਕਰਕੇ ਮੇਰਾ ਮਨ ਠਰੇ, ਤੇਰੀ ਗੁਰਬਾਣੀ ਨੂੰ ਸੁਣ ਕੇ ਮੇਰਾ ਮਨ ਗੁਰੂ ਨਾਲ ਜੁੜੇ, ਤੁਸੀਂ ਮੈਨੂੰ ਸਿੱਖੀ ਦਾ ਦਾਨ। ਪਾਤਸ਼ਾਹ ਕਾਫੀ ਸਮਾਂ ਕਬਰਾਂ ਨੂੰ ਪੂਜਦਾ ਰਿਹਾ, ਸ਼ਰੀਣੀਆਂ ਵੀ ਵੰਡਦਾ ਰਿਹਾ, ਪਰ ਮਨ ਨੂੰ ਕੁਝ ਆਨੰਦ ਨਹੀਂ ਆਇਆ। ਹਿੰਦੂ ਜਾਤੀ ਚ ਹੋ ਕੇ ਮੁਸਲਮਾਨਾਂ ਦੀ ਪੂਜਾ ਕਰਦਾ ਰਿਹਾ, ਪਰ ਲੱਜਾ ਕੁਛ, ਅੱਜ ਤੇਰੇ ਦਰਸ਼ਨ ਕਰਕੇ ਮੇਰਾ ਤਨ ਮਨ ਠਰਿਆ, ਮੇਰੇ ਤੇ ਕਿਰਪਾ। ਹਜ਼ੂਰ ਕਹਿਣ ਲੱਗੇ, ਭਾਈ ਮਨ, ਸਿੱਖੀ ਦਾ ਰਸਤਾ ਮੁਕਤੀ ਦਾ ਮਾਰਗ, ਪਰ ਇਹਦੇ ਵਿੱਚ ਮੁਸ਼ਕਲਾਂ ਵੀ ਆਉਂਦੀਆਂ, ਕਠਿਨਾਈਆਂ ਵੀ ਆਉਂਦੀਆਂ, ਤਕਲੀਫਾਂ ਵੀ ਆਉਂਦੀਆਂ। ਤੋ ਇਸ ਵਾਸਤੇ ਤੂੰ ਸੋਚ ਲੈ। ਭਾਈ ਮਨ ਨੇ ਕਿਹਾ, ਪਾਤਸ਼ਾਹ ਮੈਂ ਸੋਚਿਆ, ਮੇਰੇ ਤੇ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਬਖਸ਼ੋ, ਮੈਂ ਤੇਰਾ ਬਣਨਾ ਚਾਹੁੰਦਾ। ਪਿਆਰੀ ਸਾਸ ਸੰਗਤ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਫਿਰ ਭਾਈ ਮੰਝ ਦੇ ਉੱਤੇ ਬਖਸ਼ਿਸ਼ ਕੀਤੀ ਤੇ ਇਹਨੂੰ ਨਾਮ ਦਾਨ ਦਿੱਤਾ, ਨਾਮ ਦੀ ਬਖਸ਼ਿਸ਼। ਪੂਰੇ ਗੁਰੂ ਤੋਂ ਜਿਸ ਵੇਲੇ ਨਾਮ ਦੀ ਦਾਤ ਮਿਲੀ, ਮਨ ਦੇ ਅੰਦਰ ਕੋਈ ਰਸ ਤੇ ਸਵਾਦ ਆ ਗਿਆ,
ਆਈ ਮੰਚ ਆਪਣੇ ਪਿੰਡ ਆ ਕੇ ਆਪਣੇ ਘਰ ਘਰ ਆਉਂਦੀ ਇਹਨੇ ਕਬਰ ਢਾ ਸਿੱਟੀ ਜੋ ਸਰਵਰੀ ਦੀ ਪੀਰ ਦੀ ਕਬਰ ਬਣਾਈ ਹੋਈ ਸੀ ਪੀਰ ਦਾ ਮਕਾਨ ਸੀ ਜਿਹੜਾ ਉਹਨੂੰ ਢਾ ਦਿੱਤਾ ਕਿਉਂਕਿ ਸਾਰੇ ਪਿੰਡ ਵਿੱਚ ਜਥੇਦਾਰ ਸੀ ਕਬਰ ਢਾ ਕੇ ਤੇ ਜਾਗਦੀ ਜੋਤ ਗੁਰੂ ਦੀ ਉਸਤਤ ਕਰਨ ਲੱਗਾ ਜਾਗਦੀ ਜੋਤ ਗੁਰੂ ਦੇ ਨਾਮ ਨਾਲ ਜੁੜਿਆ ਤੇ ਬਾਣੀ ਪੜਦਾ ਤੇ ਨਾਲ ਗੁਰੂ ਦਾ ਜਸ ਗਾਉਂਦਾ ਹੈ ਹਰ ਸਮੇਂ ਨਾਲੇ ਸਿਮਰਨ ਕਰਦਾ ਹੈ ਨਾਲੇ ਪੜਦਾ ਹੈ ਕੀ

0: ぐるぐるじゃん。
1: オッケーです。あ、それ。でもあれはね、エディもハルスタイルしとるから。サーレクンでドロドロ掘るだけ。こういうのちゃんがね、サーレ。サーレラブルカルテ。ਤੇਰਾ ਭਾਈ ਕਹਿਣ ਲੱਗੇ ਉਹ ਭਾਈ ਮੰਜ ਚੰਗਾ ਭਲਾ ਸੈਂ ਕਿਹੜੇ ਪਾਸੇ ਤੁਰ ਪਏ ਵੱਡ ਵਡੇਰੇ ਆ ਤੂੰ ਆਪਾਂ ਕਬਰਾਂ ਨੂੰ ਪੂਜਦੇ ਆਏ ਤੇ ਤੂੰ ਕੀ ਕੀਤਾ ਭਾਈ ਮੰਜ ਮੈਂ ਹੁਣ ਮਿੱਟੀ ਦੀ ਪੂਜਾ ਨਹੀਂ ਕਰਨੀ ਮੈਂ ਹੁਣ ਮੁਰਦਿਆਂ ਦੀ ਪੂਜਾ ਨਹੀਂ ਕਰਨੀ ਮੈਨੂੰ ਜਾਗਦੀ ਜੋਤ ਗੁਰੂ ਭੇਜੇ ਮੈਂ ਉਸਦਾ ਸਿੱਖ ਮੈਂ ਉਸਦੇ ਦਰ ਦਾ ਮੰਸਾ ਹੋ ਮੰਝ ਤੇਰੇ ਗੁਰੂ ਵਿੱਚ ਕੀ ਸਿਵਤ ਹੈ ਤੋ ਭਾਈ ਮੰਝ ਪਿਆਰ ਚ ਆ ਕੇ ਕਹਿੰਦਾ ਹੈ

ਤੋਂ ਪਿਆਰੀ ਸੱਸ ਸੁਣ ਲੈ। ਪਿੰਡ ਵਾਲਿਆਂ ਨੇ ਬੜੀ ਮੁਖਾਲਫਤ ਕੀਤੀ, ਸ਼ਰੀਕਾਂ ਨੇ ਇਹਦੀ ਪੁਆਇੰਟ ਖੋ ਲਈ, ਇਹਦਾ ਘਰ ਜਿਹੜਾ ਸੀ ਉਹ ਵੀ ਸੰਭਾਲ ਲਿਆ ਤੇ ਇਹਨੂੰ ਧੱਕੇ ਮਾਰ ਕੇ ਕੱਢ ਦਿੱਤਾ। ਪਰ ਪੱਕੀ ਮਨ ਵਾਲਾ ਭਾਈ ਮਨ ਡੋਲਿਆ ਨਹੀਂ, ਪੂਰੇ ਗੁਰੂ ਦੀ ਬਖਸ਼ਿਸ਼ ਹੋਈ ਹੈ, ਮਨ ਅਡੋਲ ਭਾਈ ਮਨ ਹੋਰ ਕਿਸੇ ਨਗਰ ਵਿੱਚ ਚਲਾ ਗਿਆ। ਕੀ ਕਰਦਾ ਹੈ, ਕਹਾ ਖੋਦ ਕੇ ਬਾਜ਼ਾਰ ਵੇਚਦਾ ਹੈ ਤੇ ਉਹਦੇ ਨਾਲ ਆਪਣਾ ਗੁਜ਼ਾਰਾ। ਪਿੰਡ ਦਾ ਚੌਧਰੀ, ਪਿੰਡ ਦਾ ਸਰਦਾਰ, ਪਿੰਡ ਦਾ ਜਥੇਦਾਰ ਅੱਜ ਸਿੱਖੀ ਨਾਲ ਪਿਆਰ ਕਰਦਾ ਹੋਇਆ ਅੱਜ ਇਸ ਕਸੋਟੀ ਤੇ ਪਰਖਿਆ ਜਾ ਰਿਹਾ। ਕਹਾ ਖੋਦ ਦੇ ਵੇਚ ਕੇ ਉਹਦੇ ਨਾਲ ਗੁਜ਼ਾਰਾ ਕਰ, ਉਹਦੇ ਵਿੱਚੋਂ ਵੀ ਥੋੜੀ ਬਹੁਤੀ ਜਿਹੜੀ ਮਾਇਆ ਹੈ ਉਹ ਗੁਰੂ ਕੇ ਲੰਗਰ ਚ ਪਾਉਂਦਾ। ਬਾਕੀ ਦਾ ਸਮਾਂ ਨਿਤਨੇਮ ਕਰਦਾ ਹੈ, ਸਿਮਰਨ ਕਰਦਾ ਹੈ, ਗੁਰੂ ਦਾ ਜਸ ਕਰਦਾ। ਕੁਝ ਸਮੇਂ ਦੇ ਬਾਅਦ ਮਨ ਚ ਖਿਆਲ ਆਇਆ, ਮਨਾ ਗੁਰੂ ਦੀ ਨਗਰੀ ਵੀ ਚਲੀ ਤੋ ਇਸਨੇ ਆਪਣੀ ਘਰਵਾਲੀ ਨੂੰ ਸਮਝਾਇਆ, ਭਗਵਾਨ ਆਪਾਂ ਗੁਰੂ ਦੇ ਸਿੱਖ ਬਣੇ ਆ, ਗੁਰੂ ਸਾਡੇ ਅੰਗ ਸਨ, ਸਿੱਖੀ ਦੀ ਪੜ੍ਹਾਈ ਵਿੱਚ ਇਹੋ ਜਿਹੇ ਇਮਤਿਹਾਨ ਆਉਂਦੇ ਹੀ ਹੈ। ਜਿਸ ਬੱਚੇ ਨੇ ਇਮਤਿਹਾਨ ਨਹੀਂ ਦਿੱਤਾ ਉਹ ਅਗਲੀ ਕਲਾਸੇ ਕਿਸ ਤਰ੍ਹਾਂ ਬਹਿ ਸਕਦਾ। ਭਾਈ ਮਗਧ ਦੇ ਘਰ ਵਾਲੀ ਬੀਬੀ ਬੜੀ ਗੁਰੂ ਪਤ ਬਿਰਤਾ ਧਰਮ ਵਾਲੀ ਆ ਗਿਆ ਕਾ ਸਵਾਮੀ ਜਿਵੇਂ ਤੁਹਾਡਾ। ਭਾਈ ਮੰਜ ਨੇ ਸੋਚ ਕੇ ਇੱਕ ਚੰਗੇ ਸਰਦੇ ਪੁੱਜਦੇ ਅਮੀਰ ਦੇ ਘਰ, ਸ਼ਰੀਫ ਖਾਨਦਾਨ ਦੇ ਘਰ ਆਪਣੀ ਘਰਵਾਲੀ ਨੂੰ ਨੌਕਰਾਣੀ ਰੱਖੀ। ਲੈ ਪਾਗਾਂ ਵਾਲੀ, ਮੈਂ ਗੁਰੂ ਦੀ ਨਗਰੀ ਵਿੱਚ ਜਾ ਕੇ ਗੁਰੂ ਘਰ ਦੀ ਸੇਵਾ ਕਰਾਂਗਾ ਤੇ ਤੂੰ ਇੱਥੇ ਆਪਣੇ ਬੱਚਿਆਂ ਦਾ ਪੇਟ ਪਾਲ। ਸਤ ਬੱਚੇ ਭਾਈ ਮੰਜ ਗੁਰੂ ਕੀ ਨਗਰੀ ਵਿੱਚ ਆ ਗਏ। ਫਿਰ ਪਿਆਰੀ ਸਾਧ ਸੰਗਤ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਸਾਹਿਬਾਂ ਨੇ ਇਹਦੇ ਵੱਲ ਵੇਖਿਆ ਹੀ ਨਹੀਂ, ਪਰ ਭਾਈ ਮੰਝ ਦਾ ਮਨ ਅਡੋਲ ਮਨ ਮੇਰਾ ਗੁਰੂ ਅੰਤਰ ਜਾਮੀ ਹਰ ਅੰਤਰ ਜਾਮੀ ਜਾਣੇ ਬਿਰ ਬੋਲਤ ਆਪ। ਫਿਰ ਭਾਈ ਮੰਝ ਹੁਣ ਕੀ ਕਰਦਾ ਹੈ, ਜੰਗਲ ਵਿੱਚ ਜਾਂਦਾ ਹੈ, ਲੱਕੜਾਂ ਦੀ ਪੰਡ ਬਣ ਕੇ ਤੇ ਆ ਕੇ ਗੁਰੂ ਕੇ ਲੰਗਰ ਚ ਪਾ ਦਿੰਦਾ ਹੈ ਤੇ ਨਿਰਵਾਹ ਮਾਤਰ ਪ੍ਰਸ਼ਾਦ ਗੁਰੂ ਕੇ ਲੰਗਰ ਚ ਛਕ ਲੈਂਦਾ। ਉਸ ਤੋਂ ਉਪਰੰਤ ਗੁਰੂ ਘਰ ਦੀ ਸੇਵਾ ਆਪਣਾ ਨਿਤਨੇਮ ਕਰ, ਉਸ ਵਾਹਿਗੁਰੂ ਦਾ ਜਾਪ ਕਰ, ਰੋਜ਼ ਦਾ ਨਿਤਨੇਮ। ਪਿਆਰੀ ਸਾਧ ਸੰਗਤ ਇੱਕ ਦਿਨ ਸਾਹਿਬਾਂ ਨੇ ਪੁੱਛਿਆ, ਭਾਈ ਮੰਦ ਜੀ ਬਾਤ ਕੀ ਕਰਦਾ ਹੈ? ਪਾਤਸ਼ਾਹ ਜੋ ਤੂੰ ਕਰਾਉਂਦਾ ਹੈ ਉਹ ਕਰਦਾ। ਫਿਰ ਵੀ ਪਾਤਸ਼ਾਹ ਸੇਵਾ ਕਿਹੜੀ ਸੇਵਾ, ਜੰਗਲ ਵਿੱਚੋਂ ਲੱਕੜਾਂ ਲਿਆ ਕੇ ਤੇਰੇ ਲੰਗਰ ਚ ਪਾ ਦੇਣਾ। ਅੱਜ ਉਹ ਕਹਿਣ ਲੱਗੇ ਤੇ ਪ੍ਰਸ਼ਾਦਾ ਪਾਤਸ਼ਾਹ ਪ੍ਰਸ਼ਾਦਾ ਤੇਰੇ ਲੰਗਰ ਚੋਂ ਛਕ ਲਈ। ਹਜ਼ੂਰ ਕਹਿਣ ਲੱਗੇ ਫਿਰ ਭਾਈ ਮੰਦ ਜੀ ਸੇਵਾ ਦਾ ਫਲ ਕੀ ਹੋਇਆ, ਲੱਕੜਾਂ ਲਿਆ ਕੇ ਲੰਗਰ ਚ ਪਾ ਦਿੱਤੀਆਂ ਤੇ ਉਹਦੇ ਮੁਆਵਜ਼ੇ ਦੀ ਪ੍ਰਸ਼ਾਦ ਛਕ ਲਿਆ, ਕੋਈ ਵਾਧਾ ਤਾਂ ਨਾ? ਇੱਕ ਪਾਸੇ ਭਾਈ ਮੰਝ ਘਰ ਬਾਰ ਲੁਟਾ ਬੈਠਾ ਹੈ, ਬੱਚਿਆਂ ਤੋਂ ਦੂਰ ਹੋ ਗਿਆ, ਸੇਵਾ ਵਿੱਚ ਲੱਗਾ ਹੈ, ਤੇ ਦੂਜੇ ਪਾਸੇ ਸਾਹਿਬਾਂ ਨੇ ਇਹ ਵਚਨ ਕੀਤਾ। ਪਰ ਭਾਈ ਮੰਝ ਦਾ ਮਨ ਡੋਲਿਆ। ਅੱਜ ਕੱਲ ਦੇ ਸਿੱਖ ਤੇ ਥੋੜੀ ਜਿਹੀ ਤਕਲੀਫ ਆ ਜਾਏ ਤਾਂ ਗੁਰੂ ਤੋਂ ਮੁਨਕਰ ਹੋ ਜਾਂਦੇ। ਚਾਰ ਦਿਨ ਗੁਰਦੁਆਰੇ ਆਈਏ, ਕੋਈ ਮਨ ਦੀ ਭਾਵਨਾ ਨਾ ਪੂਰਨ ਹੋਵੇ, ਨਾਸਤਕ ਬਣ ਜਾਂਦੇ। ਪਰ ਤੱਕ ਲੋ ਭਾਈ ਮਨ ਸਿੱਖੀ ਦੇ ਕਿਹੜੇ ਕਰੜੇ ਲੈ ਸਨ ਜਿਹਨਾਂ ਨੂੰ ਪੂਰੀਆਂ ਪਿਆ ਕਰਦਾ।
ਸੱਚਮੁੱਚ ਸਿੱਖੀ ਬੜੀ ਔਖੀ ਹੈ ਭਾਈ ਮੰਜ ਚਰਨਾ ਤੇ ਕਹਿ ਪਿਆ ਪਾਤਸ਼ਾਹ ਭੁੱਲ ਗਿਆ ਹੁਣ ਭਾਈ ਮੰਜ ਦੋ ਪੰਨਾ ਰੋਜ਼ ਲਿਆਉਂਦੇ ਇੱਕ ਪੰਨ ਗੁਰੂ ਕੇ ਲੰਗਰ ਹੀ ਸਿੱਟਦਾ ਲੱਕੜਾਂ ਦੀ ਤੇ ਦੂਜੀ ਪੰਨ ਬਾਜ਼ਾਰ ਵੇਚ ਕੇ ਜੋ ਕੁਝ ਮਿਲ ਜਾਏ ਪ੍ਰਸ਼ਾਦ ਛੱਕ ਕੇ ਬਾਕੀ ਦੀ ਮਾਇਆ ਗੁਰੂ ਕੇ ਲੰਗਰ ਪਾਉਂਦਾ ਅੱਜ ਭਾਈ ਮੰਜ ਲੱਕੜਾਂ ਲੈ ਕੇ ਆ ਰਿਹਾ ਤੂਫਾਨ ਆ ਗਿਆ ਹਨੇਰੀ ਆ ਗਈ ਤੁਰਿਆ ਆਉਂਦਾ ਸੀ ਅੱਗੇ ਖੂਹ ਸੀ ਭਾਈ ਮੰਜ ਖੂਹ ਚ ਡਿੱਗ ਪਿਆ ਆਉਣ ਲੱਗੀ ਹੋਈ ਸੀ ਖੂਹ ਚ ਪਾਣੀ ਬਹੁਤਾ ਨਹੀਂ ਸੀ ਭਾਈ ਮੰਜ ਖੂਹ ਚ ਡਿੱਗਾ ਹੇਠਾਂ ਜਾ ਕੇ ਖੜਾ ਹੋ ਗਿਆ ਪਰ ਜਿਹੜੀਆਂ ਲੱਕੜਾਂ ਹਨ ਉਹ ਸਿਰ ਤੇ ਲੱਕੜਾਂ ਸੋਚਦਾ ਹੈ ਮੈਨੂੰ ਇਹ ਲੱਕੜਾਂ ਕਿਸੇ ਤਰ੍ਹਾਂ ਗੁਰੂ ਕੇ ਲੰਗਰ ਚ ਪਹੁੰਚਾ ਸ਼ਾਮਾਂ ਦਾ ਲੰਗਰ ਸਜਾਣਾ ਹੈ ਇਹਨਾਂ ਲੱਕੜਾਂ ਦੀ ਗੁਰੂ ਕੇ ਲੰਗਰ ਚ ਬੜੀ ਲੋੜ ਹੈ ਵਾਹਿਗੁਰੂ ਆਪੇ ਕੋਈ ਨਾ ਕੋਈ ਵਿਧ ਬਣਾਏਗਾ ਖੂਹ ਦੇ ਟੱਠਾ ਹੋਇਆ ਪਾਣੀ ਵਿੱਚ ਖੜੋਤਾ ਹੋਇਆ ਭਾਈ ਮੰਜ ਅਰਦਾਸ ਕਰਦਾ ਹੈ ਤੇ ਪੜਦਾ ਹੈ ਕਿ

ਅੱਛਾ ਐਗਰ ਜ਼ਮਾਨੇ ਦੀ ਲਾਜ ਰੱਖਣ ਵਾਲੇ ਸਤਿਗੁਰੂ ਇਧਰ ਮੇਰੇ ਪੰਜੇ ਸਾਥ ਦੀਵਾਨ ਜੁੜੇ ਬੈਠੀਆਂ ਨੇ, ਕੀਰਤਨ ਹੋ ਰਿਹਾ, ਅਚਾਨਕ ਸਾਹਿਬਾਂ ਨੇ ਨੇਤਰ ਖੋਲੇ ਤੇ ਆਪਣੇ ਆਸਨ ਤੋਂ ਉੱਠੇ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੰਗੀ ਪੈਰੀ ਪਰ ਸਿੱਖ ਵੀ ਨਾਲ ਤੁਰੇ। ਪਾਤਸ਼ਾਹ ਜੋੜਾ ਪਾ ਲਓ, ਇਹ ਦਾਤਾ ਜੀ ਨੰਗੀ ਪੈਰੀ ਤੁਰੇ ਜਾਂਦੇ ਹੋ, ਸਾਨੂੰ ਕੋਈ ਹੁਕਮ ਕਰੋ, ਅਸੀਂ ਸੇਵਾ ਕਰੀਏ। ਪਰ ਸਾਹਿਬਾਂ ਨੇ ਕੁਛ ਨੀ ਕਿਹਾ, ਮੁਖੜਾ ਖੋਲਿਆ ਤੇ ਇਹੀ ਕਿਹਾ, ਭਾਈ ਰੱਸੇ ਲਿਆ ਆਪੋ ਸ੍ਰੀ ਸ਼ੁਰੂਆਤ। ਇਧਰ ਸਿੱਖਾਂ ਨੇ ਘੋੜੀ ਵੀ ਤਿਆਰ ਕਰਕੇ ਲਿਆਂਦੀ, ਪਰ ਮੇਰੇ ਪੰਜੇ ਪਾਤਸ਼ਾਹ ਨੰਗੀ ਪੈ ਭੱਜੇ ਜਾਂਦੇ, ਜਾ ਕੇ ਖੂਹ ਦੀ ਮਲ ਤੇ ਜਾ ਕੇ ਖੜੋ ਗਏ। ਸਿੱਖ ਵੀ ਪਹੁੰਚ ਗਏ, ਆਵਾਜ਼ ਦਿੱਤੀ, ਉਹ ਭਾਈ ਮਾਂਜੀ ਲੈ ਰੱਸੇ ਨੂੰ ਪਕੜ ਕੇ ਤੇ ਬਾਹਰ ਨਿਕਲਦਾ। ਭਾਈ ਮੰਜ ਨੇ ਬੇਨਤੀ ਕੀਤੀ ਕਿ ਪਹਿਲੇ ਲੱਕੜਾਂ ਬਾਹਰ ਕੱਢੋ, ਆਖੋ ਸ੍ਰੀ ਲੜੇ ਕਿਧਰੇ ਭੇਜਣਾ ਜਾ, ਮੇਰੀ ਸੇਵਾ ਚ ਕਮੀ ਨਾ ਰਹਿ ਜਾ, ਆਪਣੇ ਆਪ ਦੀ ਕੋਈ ਪਰਵਾਹ ਨਹੀਂ। ਕਿਉਂਕਿ

ਕੀਤੀ ਤੋਂ ਪ੍ਰੇਮ ਖੇਲਣ ਪਾ ਕਿਆ ਤਾਈ ਜੀ ਪ੍ਰੇਮ ਦਾ ਸੌਦਾ ਕਰਨਾ ਹੈ ਕਿਉਂਕਿ ਪ੍ਰੇਮ ਦੇ ਅੱਗੇ ਹੀ ਪਿਆਰੇ ਦੇ ਦਰਸ਼ਨ ਕਲਗੀਧਰ ਪਿਤਾ ਜੀ ਨੇ ਫਰਮਾਇਆ ਸਾਜ ਕਹੋ ਸੁਣ ਲਿਓ ਸਭ ਹੈ ਜਿਨ ਪ੍ਰੇਮ ਕੀਆ ਤਿਨ ਹੀ ਉਹਨੇ ਪ੍ਰੇਮ ਦਾ ਸੌਦਾ ਕਰਨਾ ਹੈ ਤਾਂ ਕੁਝ ਦੇਣਾ ਪਏਗਾ ਤਾਂ ਕੁਝ ਮਿਲੇਗਾ ਕੀ ਦੇਣਾ ਪਏਗਾ ਜੇ ਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਰ ਧਰੀ ਜੇ ਸਿਰ ਦੀਜੇ ਕੌਣ ਇਹ ਹੈ ਸਿੱਖੀ ਦਾ ਇਮਤਿਹਾਨ ਸਿੱਖੀ ਦੀ ਪੜ੍ਹਾਈ ਸਿੱਖੀ ਪ੍ਰੈਕਟੀਕਲ ਜੀਵਨ ਦੀ ਪਿਆਰੀ ਸਾਹ ਸੰਗਤ ਅੱਜ ਭਾਈ ਮੰਚ ਕਿਸ ਤਰ੍ਹਾਂ ਸਿੱਖੀ ਦੇ ਇਮਤਿਹਾਨ ਵਿੱਚੋਂ ਪਾਸ ਪਿਆ ਪਿਆਰੀ ਸਾਹ ਸੰਗਤ ਘਰ ਬਾਰ ਲੁੱਟਿਆ ਪੁੱਟਿਆ ਗਿਆ ਖਾਨਾ ਵੀ ਦੋਸ਼ ਹੋ ਕੇ ਬੱਚੇ ਕਿਧਰੇ ਹਨ ਆਪ ਕਿਧਰ ਹੈ ਪਰ ਡੋਲਿਆ ਅਡੋਲ ਹੈ ਫਿਰ ਸਿੱਖਾਂ ਨੇ ਰੱਸੇ ਪਾਏ ਇੱਕ ਸਿਆਣਾ ਪੁਰਸ਼ ਰੱਸੇ ਨਾਲ ਲਮਕਿਆ ਲੱਕੜਾਂ ਦੀ ਪੰਡ ਨੂੰ ਗੰਢ ਦੇ ਕੇ ਤੇ ਬਾਹਰ ਖਿੱਚ ਲਿਆ ਤੇ ਇਹ ਜਿਹੜਾ ਹੇਠਾਂ ਗਿਆ ਸੀ ਇਹ ਵੀ ਉੱਪਰ ਆ ਗਿਆ ਜਿਵੇਂ ਖੂਹ ਦੀ ਟੋਬੇ ਉਤਰਦੇ ਚੜ੍ਹਦੇ ਰਹਿੰਦੇ ਇਸੇ ਲੱਕੜਾਂ ਦੀ ਪੰਡ ਕੱਢ ਲਈ ਫਿਰ ਰੱਸਾ ਲਮਕਾਇਆ ਲੈ ਭਾਈ ਮੰਝ ਹੁਣ ਰੱਸੇ ਨੂੰ ਫੜ ਲੈ ਭਾਈ ਮੰਝ ਨੇ ਰੱਸੇ ਨੂੰ ਪਕੜੇ ਫਿਰ ਬਾਹਰ ਖਲੋਤਿਆਂ ਨੇ ਜੋ ਰੱਸੇ ਨੂੰ ਖਿੱਚਿਆ ਤੇ ਭਾਈ ਮੰਝ ਬਾਹਰ ਪਰ ਭਾਈ ਮੰਝ ਦੀ ਹਰਿਆਣੀ ਦੀ ਹੱਦ ਨਾ ਰਹੀ ਕਿ ਜਿਸ ਵੇਲੇ ਭਾਈ ਮੰਝ ਨੇ ਤੱਕਿਆ ਕਿ ਸਾਹਮਣੇ ਮੇਰਾ ਧੰਨ ਗੁਰੂ ਹਰਜਨ ਦੇਵ ਪਾਤਸ਼ਾਹ ਖਲੋਤਾ ਭਾਈ ਮੰਝ ਗੁਰੂ ਦੇ ਚਰਨਾਂ ਤੇ ਰੋ ਰੋ ਕੇ ਚਰਨਾਂ ਨੂੰ ਧੋ ਦਿੱਤਾ ਸਾਹਿਬਾਂ ਨੇ ਭਾਈ ਮੰਝ ਨੂੰ ਚੁੱਕਿਆ ਤੇ ਆਪਣੀ ਛਾਤੀ ਨਾਲ ਪਿਆਰ ਤੇ ਕਿਹਾ ਭਾਈ ਮੰਝ ਮੰਗ ਜੋ ਤੇਰਾ ਚਿਤ ਕਰਦਾ ਹੈ ਭਾਈ ਮੰਝ ਨੇ ਹੱਥ ਜੋੜ ਕੇ ਕਿਹਾ ਪਾਤਸ਼ਾਹ ਕੀ ਮੰਗਾ ਸੁਹਾਗਣ ਨੂੰ ਪਤੀ ਮਿਲ ਗਿਆ ਸਭੋ ਕੁਝ ਮਿਲ ਗਿਆ ਸਿੱਖ ਨੂੰ ਗੁਰੂ ਮਿਲ ਗਿਆ ਸਭੋ ਕੁਝ ਮਿਲ ਗਿਆ ਨਹੀਂ ਭਾਈ ਮੰਝ ਕੁਛ ਤਾਂ ਮੰਗ ਭਾਈ ਮੰਝ ਕੱਪੜੇ ਭਿੱਜੇ ਹੋਏ ਹਨ ਹੱਥ ਜੋੜ ਕੇ ਕੀ ਮੰਗਦਾ ਹੈ ਆਓ ਆਪਾਂ ਵੀ ਮੰਗੀਏ ਪਹਿਲਾਂ ਸਿਰ ਬੋਲੇ ਪਿੱਛੇ ਸਾਰੀ ਸਿਰ ਏਡੀ ਵੱਡੀ ਕਾਲ ਨਾ ਕਾਲ ਕੇ ਕੀ ਮੰਗਿਆ

ਨਾਲ ਨਾਲ ਕੇ ਤਾਈ ਪੰਜ ਨੇ ਝੋਲੀ ਅੜ ਕੇ ਕਿਹਾ ਪਾਤਸ਼ਾਹ ਮੈਨੂੰ ਆਪਣਾ ਨਾਮ ਬਖਸ਼ ਨਾਮ ਸਭ ਤੋਂ ਸ਼੍ਰੋਮਣੀ ਦਾਤ ਹੈ ਸਿਮਰਤ ਬੇਲ ਪੁਰਾਣ ਪੁਕਾਰਨ ਪੋਥੀਆਂ ਨਾਮ ਬਿਨਾ ਸਭ ਕੂੜ ਗਾਲੀ ਕਿਉਂਕਿ ਜਿੱਥੇ ਨਾਮ ਹੋਵੇਗਾ ਨਾ ਉੱਥੇ ਨਾਮੀ ਜ਼ਰੂਰ ਕਾਕਾ ਜੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਨਾਨਕ ਸਰ ਵਾਲੇ ਬਾਬਾ ਜੀ ਬਚਨ ਕਰਦੇ ਸਨ ਕਿ ਭਾਈ ਜਿੱਥੇ ਬ੍ਰਿਛ ਹੋਵੇਗਾ ਉੱਥੇ ਛਾਂ ਜ਼ਰੂਰ ਹੋਵੇਗੀ ਜਿੱਥੇ ਵਾਹਿਗੁਰੂ ਦਾ ਨਾਮ ਹੈ ਉੱਥੇ ਨਾਮੀ ਜ਼ਰੂਰ ਬਾਣੀ ਵਿੱਚ ਵੀ ਲਿਖਿਆ ਹੈ ਨਾਮੇ ਅੰਦਰ ਮੈਂ ਸਾਹਿਬਾਂ ਨੇ ਬਖਸ਼ਿਸ਼ ਕੀਤੀ ਭਾਈ ਮੰਜੀ ਤੈਨੂੰ ਸਦਾ ਚੇਤੇ ਆਵੇ ਸਤਨਾਮ ਹੋਰ ਕੁਛ ਮੰਗ ਅੱਜ ਦਾਤਾ ਤੁੱਠਾ ਹੈ ਭਾਈ ਮੰਜ ਦੀਆਂ ਕਾਲਾਂ ਪੂਰਨ ਹੋ ਗਈਆਂ ਹਨ ਗੁਰੂ ਅਰਜਨ ਦੇਵ ਪਾਤਸ਼ਾਹ ਹੋਰ ਕੁਛ ਮੰਗ ਭਾਈ ਮੰਜ ਨੇ ਦੋਵੇਂ ਹੱਥ ਜੋੜੇ ਪਾਤਸ਼ਾਹ ਮੈਨੂੰ ਸਿਦਕ ਬਖਸ਼ੋ ਮੈਨੂੰ ਸਿਦਕ ਦਿਓ ਮੈਂ ਸਿੱਖੀ ਸਿਦਕੀ ਵਿਚ ਹਜ਼ੂਰ ਕਹਿਣ ਲੱਗੇ ਤਥਾਸਤੁ ਹੋਰ ਕੁਛ ਮੰਗ ਵਾਹ ਜੇ ਸਿੱਖ ਕਾਲ ਨਾ ਕਾਲਦਾ ਹੈ ਤਾਂ ਗੁਰੂ ਕਿਤਨੀਆਂ ਦਾਤਾਂ ਖਾਲਸਾ ਜੀ ਗੁਰੂ ਘਰ ਦੀ ਸੇਵਾ ਕਾਲ ਨਾ ਕਾਲੀ ਹੋਈ ਕਦੇ ਵੀ ਜ਼ਾਇਆ ਨਹੀਂ ਭਾਈ ਮੰਜ ਹੋਰ ਕੁਛ ਮੰਗ ਤਾਂ ਭਾਈ ਮੰਜ ਨੇ ਅੰਤ ਵਿੱਚ ਕਿਹਾ ਪਾਤਸ਼ਾਹ ਸਿੱਖੀ ਦੀ ਕਾਲ ਬੜੀ ਕਰੜੀ ਹੈ ਸਿੱਖੀ ਦੀ ਕਾਲ ਬੜੀ ਔਖੀ ਹੈ ਆ ਬਖਸ਼ਿਸ਼ ਕਰੋ ਸਾਰੀਆਂ ਸੰਗਤਾਂ ਵਾਸਤੇ ਇਹਨੂੰ ਜਰਾ ਸੁਖਾਲਾ ਕਰ ਦਿਓ ਆਖੋ ਤੇਰੀ ਵਾਰ ਸੁਖਾਲਾ ਕਰ ਬੜੀ ਕਰੜੀ ਕਾਲ ਹੈ ਲੋਕ ਕੁਟੁੰਬ ਸਭ ਹੂ ਤੇ ਤੋਰੇ ਤਬ ਆਪਨ ਬੇਟੀ ਆਵੇ ਹਜ਼ੂਰ ਪ੍ਰਸੰਨ ਭਾਈ ਮੰਜ ਦੀ ਜਿਹੜੀ ਮੰਗ ਸੀ ਉਹ ਸਾਰੀਆਂ ਸੰਗਤਾਂ ਵਾਸਤੇ ਸੀ ਤਾਂ ਸਾਹਿਬਾਂ ਨੇ ਕਿਹਾ ਪਾਤਸ਼ਾਹ ਹਜ਼ੂਰ ਕਹਿਣ ਲੱਗੇ ਭਾਈ ਮੰਜ ਠੀਕ ਹੈ ਪਰ ਇੱਕ ਗੱਲ ਸਮਝ ਲੈ ਪਾਤਸ਼ਾਹ ਸੋਝੀ ਪਾਓ ਹਜ਼ੂਰ ਕਹਿਣ ਲੱਗੇ ਭਾਈ ਮੰਜ ਜੇ ਸੋਨੇ ਵਿੱਚ ਖੋਟ ਹੋਵੇ ਤਾਂ ਕਸਵੱਟੀ ਤੇ ਪਰਖੀਏ ਆਖੋ ਤੇਰੀ ਵਾਰੀ ਸੋਨੇ ਦੀ ਜਿਹੜੀ ਖੋਟ ਹੈ ਉਹਨੂੰ ਕਸਵੱਟੀ ਤੇ ਪਰਖੀ ਦਾ ਹੈ ਤੇ ਉਸ ਖੋਟ ਨੂੰ ਕੱਢਣ ਵਾਸਤੇ ਸੋਨੇ ਨੂੰ ਅੱਗ ਵਿੱਚ ਪਾਈਦਾ ਆਖੋ ਤੇਰੀ ਵਾਰੀ ਖੋਟ ਨੂੰ ਕੱਢਣ ਵਾਸਤੇ ਅੱਗ ਵਿੱਚ ਪਾਈਦਾ ਹੈ ਅੱਗ ਵਿੱਚ ਕਿਉਂ ਪਾਈਏ ਉਹਦੀ ਖੋਟ ਨਿਕਲ ਜਾਂਦੀ ਹੈ ਸ਼ੁੱਧ ਹੋ ਜਾਂਦਾ ਹੈ ਹਜ਼ੂਰ ਕਹਿਣ ਲੱਗੇ ਭਾਈ ਮੰਜੀ ਕਿਉਂਕਿ ਸਿੱਖ ਨੇ ਉਸ ਵਾਹਿਗੁਰੂ ਦੇ ਨਾਲ ਲੀਨ ਹੋਣਾ ਹੈ ਤਾਂ ਇਸ ਵਾਸਤੇ ਭਾਈ ਮੰਜੀ ਜਿਸ ਤਰ੍ਹਾਂ ਸੋਨੇ ਦੀ ਮੈਲ ਕੱਢਣ ਵਾਸਤੇ ਇਹ ਕੁਝ ਕਰਨਾ ਪੈਂਦਾ ਹੈ ਤਾਂ ਸਿੱਖ ਨੂੰ ਵੀ ਇਹ ਪੜ੍ਹਾਈ ਪੜ੍ਹਨੀ ਪੈਂਦੀ ਹੈ ਪਰ ਜਿਸ ਤਰ੍ਹਾਂ ਸੋਨੇ ਨੂੰ ਮਹਿਸੂਸ ਨਹੀਂ ਹੁੰਦਾ ਇਸੇ ਤਰ੍ਹਾਂ ਪਿਆਰ ਵਾਲੇ ਇਹਨੂੰ ਮਹਿਸੂਸ ਨਹੀਂ ਕਰਦੇ ਆ ਕੁਝ ਨਹੀਂ ਭਾਈ ਮੰਜ ਨਿਹਾਲ ਤਾਂ ਉਸ ਵੇਲੇ ਸਾਹਿਬਾਂ ਨੇ ਇਸ ਵੇਲੇ ਭਾਈ ਮੰਜ ਨੇ ਮੱਥਾ ਟੇਕਿਆ ਤੇ ਸਾਹਿਬਾਂ ਨੇ ਬਖਸ਼ਿਸ਼ ਕੀਤੀ

0: ਮਨ ਆਪ ਤਰ ਗਿਆ, ਆਈ ਮਨ ਕਿਆਂ ਨੂੰ ਤਰਨ ਵਾਲਾ ਬਣ ਗਿਆ। ਖੁਸਰੀ ਸਾਹਿਬਾਂ ਨੂੰ ਬਖਸ਼ ਪ੍ਰਾਪਤ ਕਰਕੇ ਫਿਰ ਭਾਈ ਮਨ ਤੁਰ ਪਿਆ, ਉਸ ਪਿੰਡ ਪਹੁੰਚਿਆ ਜਿੱਥੇ ਇਹਦੇ ਘਰ ਵਾਲੀ ਸੀ। ਭਾਈ ਮਨ ਦੀ ਸਾਰ ਲੋਕਾਂ ਚ ਬੜੀ ਉਸਤਤ, ਬੜਾ ਸਤਿਕਾਰ, ਆਪਣੇ ਪਰਿਵਾਰ ਨੂੰ ਲੈ ਕੇ ਆਪਣੇ ਪਿੰਡ ਪਹੁੰਚਿਆ ਤੇ ਪਿਆਰੀ ਸਾਧ ਸੰਗਤ, ਇਹ ਸਾਰਾ ਪਿੰਡ ਜੋ ਕਬਰਾਂ ਨੂੰ ਪੂਜਦਾ ਸੀ ਗੁਰੂ ਕਾ ਸਿੱਖ ਬਣਿਆ। ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਭਾਈ ਮਨ ਨੇ ਜਿੱਥੇ ਨਿਵਾਸ ਕੀਤਾ, ਇਸ ਪਿੰਡ ਦਾ ਨਾਮ ਕੰਗ ਮਾਈ, ਇਹ ਪਿੰਡ ਦਾ ਨਾਮ ਹੈ। ਇੱਥੇ ਹੀ ਫਿਰ ਭਾਈ ਸਾਹਿਬ ਜੀ ਨੇ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣਾਇਆ ਤੇ ਸਾਰੇ ਇਲਾਕੇ ਚ ਸਿੱਖੀ ਦਾ ਪ੍ਰਚਾਰ ਕੀਤਾ। ਭਾਈ ਮੰਝ ਜਾਂ ਮੰਝ, ਇਹ ਰਾਜਪੂਤਾਂ ਦੀ ਗੋਤ, ਪਰ ਹਕੀਕਤ ਚ ਭਾਈ ਮੰਝ ਦਾ ਨਾਮ ਸੀ ਭਾਈ ਤੀਰਥ, ਕਿਉਂਕਿ ਗੁਰੂ ਘਰ ਚ ਬਹੁਤ ਸਾਰੇ ਸਿੱਖ ਸਨ ਜਿਹਨਾਂ ਦਾ ਨਾਮ ਭਾਈ ਤੀਰਥ ਸੀ, ਤੋ ਸਾਹਿਬਾਂ ਨੇ ਫਿਰ ਭਾਈ ਮੰਝ ਦਾ ਨਾਮ ਮੰਝ ਹੀ ਰਹਿਣ ਦਿੱਤਾ। ਖੁਸ਼ ਰਹੀ ਬਾਈ ਭਾਈ ਮੰਝ ਸਾਰੇ ਦੁਆਬੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ, ਪਰ ਕਿਸ ਤਰ੍ਹਾਂ ਕੀਤਾ? ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼, ਆਪਣੇ ਅੰਦਰ ਸਿੱਖੀ ਦਾ ਦੀਵਾ ਜਲਾਇਆ ਕਿਸਨੇ? ਗੁਰੂ ਦੇ। ਫਿਰ ਉਹ ਸਿੱਖੀ ਦੀ ਜੋਤ ਘਰ ਘਰ ਦੇ ਵਿੱਚ ਆ ਕੇ ਦਿੱਤੀ ਤੇ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਨਾਲ ਜੋੜ ਕੇ ਤੇ ਜਾਗਦੀ ਜੋਤ ਦੀ ਪੂਜਾ ਭਾਈ ਮੰਝ ਦੇ। ਜਿੱਥੇ ਭਾਈ ਮੰਝ ਜਾਂਦਾ ਗੁਰੂ ਦੀਆਂ ਬਰਕਤਾਂ ਨਾਲ ਜਾਂਦੀ। ਫਿਰ ਸਾਹਿਬ ਜੀ ਵੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਵੀ ਇਸ ਪਿੰਡ ਵਿੱਚ ਆਏ, ਹੁਣ ਵੀ ਉੱਥੇ ਗੁਰਦੁਆਰਾ ਬਣਿਆ ਹੋਇਆ ਹੈ ਪੰਜਵੇਂ ਪਾਤਸ਼ਾਹ ਦੀ ਯਾਦ ਵਿੱਚ, ਤੇ ਭਾਈ ਮੰਝ ਦੀ ਸਮਾਧ ਵੀ ਉੱਥੇ, ਤੇ ਅੱਜ ਵੀ ਗੁਰੂ ਤੇ ਸਿੱਖ ਉਸ ਸਥਾਨ ਤੇ ਇਲਾਕੇ ਦੀਆਂ ਸੰਗਤਾਂ ਭਾਈ ਮੰਝ ਦੀ ਜੋ ਅਮਰ ਯਾਦ ਹੈ ਉਹਨੂੰ ਪ੍ਰਾਪਤ ਕਰਦੀਆਂ ਹਨ, ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸੋਹਣੀ ਯਾਦ ਮਨਾ ਕੇ ਗੁਰੂ ਦੇ ਉਪਕਾਰਾਂ ਨੂੰ, ਗੁਰੂ ਦੇ ਹੁਕਮਾਂ ਨੂੰ, ਗੁਰੂ ਕਾ ਜਸ ਕਰਕੇ ਆਪਣਾ ਜੀਵਨ ਸਫਲ ਕਰਦੇ। ਕਿਸ ਤਰ੍ਹਾਂ? ਜਿਸ ਤਰ੍ਹਾਂ ਤੁਸੀਂ ਕਰ ਰਹੇ ਹੋ। ਆਪੋ ਪਿਆਰੀ ਗੁਰ ਜੈਸਾ ਨਾਹੀ ਖੋਦੇ, ਇਹ ਦਾਤਾ ਗੁਰੂ ਤੋਂ, ਇਹ ਬਖਸ਼ਿਸ਼ਾਂ ਗੁਰੂ ਤੋਂ, ਪੂਰੇ ਗੁਰੂ ਤੋਂ, ਪੂਰਾ ਗੁਰੂ ਕੌਣ? ਪਿਆਰ ਨਾਲ ਆਖੋ ਧੰਨ ਗੁਰੂ। ਆਪ ਵੀ ਦੂਰ ਨੇੜੇ ਤੋਂ ਚੱਲ ਕੇ ਤੁਸੀਂ ਵੀ ਘਰ ਨਾ ਕਰਦੇ। ਪਿਆਰੀ ਸਾਧ ਸੰਗਤ, ਸਿੱਖੀ ਵਿੱਚ ਕਈ ਵਾਰੀ ਘਰ ਨਾ ਵੀ ਕਰਦੇ, ਪਰ ਉਹਨਾਂ ਕਾਰਨਾਂ ਦਾ ਰਿਜ਼ਲਟ ਸੁੱਖ ਹੁੰਦਾ ਹੈ। ਉਹਨਾਂ ਕਾਰਨਾਂ ਦੇ ਵਿੱਚ ਮਾਲਕ ਦੀ ਬਖਸ਼ਿਸ਼ ਆਉਂਦੀ ਹੈ ਜੋ ਆਪ ਪ੍ਰਾਪਤ ਕਰ ਰਹੇ ਹੋ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਂਦੇ ਹੋ, ਸ਼ਹੀਦਾਂ ਦੇ ਸਰਤਾਜ ਗੁਰੂ ਦੇ ਉਪਕਾਰਾਂ ਨੂੰ ਆਪ ਸ਼ਰਮ ਕਰ ਰਹੇ ਹੋ, ਤੋ ਆਪ ਕਰੋ ਅਰਦਾਸ ਪਾਤਸ਼ਾਹ, ਜਿਸ ਤਰ੍ਹਾਂ ਭਾਈ ਮੰਝ ਦੀਆਂ ਚੋਲੀਆਂ ਭਰੀਆਂ, ਅਸੀਂ ਵੀ ਤੇਰੇ ਸਿੱਖਾਂ ਦੇਸਾਂ ਵਿੱਚੋਂ ਵਿਦੇਸਾਂ ਵਿੱਚ ਆ ਕੇ ਤੇਰੇ ਹੁਕਮ ਵਿੱਚ ਆਏ ਹਾਂ, ਸਾਡੇ ਅੰਦਰ ਹੀ ਉਹ ਪਿਆਰ ਦੀ ਜੋਤੀ ਜਗਾ ਦੇ, ਸਾਡੇ ਅੰਦਰ ਹੀ ਉਹ ਨਾਮ ਦਾ ਦੀਵਾ ਜਲਾ ਦੇ, ਸਾਡੇ ਅੰਦਰ ਹੀ ਸਿੱਖੀ ਦਾ ਬੂਟਾ ਪ੍ਰਗਟ ਕਰ ਦੇ, ਤਾਂ ਜੋ ਇਸ ਪਿਆਰ ਦੀ ਜੋਤੀ ਵਿੱਚ ਤੇਰੇ ਦਰਸ਼ਨ ਕਰੀਏ, ਤੂੰ ਸਾਡੇ ਅੰਗ ਸੰਗ ਵਸੇ, ਸਿੱਖੀ ਦੇ ਸਦਕੇ ਗੁਰੂ ਦੀ ਬਖਸ਼ਿਸ਼ ਹੋਵੇ, ਫਿਰ ਇਹਦਾ ਫਲ ਕੀ ਮਿਲੇਗਾ? ਜੀਵਨ ਸਫਲਾ, ਫਿਰ ਸਾਡਾ ਇਹ ਲੋਕ ਸੁਖੀਏ, ਪਰ ਲੋਕ ਸੁਖੀਏ ਵਾਲ ਦੀਆਂ ਸੰਗਤਾਂ, ਇਲਾਕੇ ਦੀਆਂ ਸੰਗਤਾਂ, ਆਪ ਧੰਨੋ ਪਿਆਰੀ ਸਾਧ ਸੰਗਤ, ਜੋ ਸਾਹਿਬਾਂ ਦੀ ਹਜ਼ੂਰੀ ਪ੍ਰਬੰਧਕਾਂ ਨੇ ਜੋ ਸੁੰਦਰ ਪ੍ਰੋਗਰਾਮ ਬਣਾਏ ਹਨ, ਤੇ ਸੇਵਕਾਂ ਨੂੰ ਹੁਕਮ ਕੀਤਾ ਤੁਹਾਡੇ ਦਰਸ਼ਨ ਕਰਨ ਵਾਸਤੇ ਆਏ, ਆਪ ਵੀ ਆ ਕੇ ਜੁੜਦੇ। ਤੋ ਆਪ ਪਿਆਰੀ ਸਾਧ ਸੰਗਤ, ਕੱਲ ਅੰਮ੍ਰਿਤ ਵੇਲੇ ਦਾ ਕੀਰਤਨ ਇੱਥੇ ਹੋਵੇਗਾ 5:30 ਤੋਂ 6:30 ਵਜੇ ਤੱਕ, ਤੇ ਉਸ ਤੋਂ ਉਪਰੰਤ ਜਿਸ ਤਰ੍ਹਾਂ ਸਿਕੰਦਰ ਸਾਹਿਬ ਜੀ ਹੋਰਾਂ ਨੇ, ਗੁਰਮੁਖਾਂ ਨੇ ਕੱਲ ਪ੍ਰੋਗਰਾਮ ਸੁਣਾਇਆ ਸੀ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਗੁਰਪੁਰਬ ਮਨਾਉਂਦੇ ਆ ਸਾਰਾ ਵੀਕ ਹੀ। ਗੁਰਪੁਰਬ ਮਨਾਉਣ ਦਾ ਮਤਲਬ ਹੈ ਗੁਰੂ ਦੀ ਯਾਦ ਵਿੱਚ ਬਹਿਣਾ, ਤੇ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਇੱਥੇ ਆਰੰਭ ਹੋਣਗੇ, ਤੇ ਗੁਰਮੁਖਾਂ ਨੇ, ਪ੍ਰਬੰਧਕਾਂ ਨੇ ਯਤਨ ਕੀਤਾ ਹੈ ਕਿ ਜੋ ਇਹ ਕੀਰਤਨ ਦੀ ਲੜੀ ਚੱਲ ਰਹੀ ਹੈ, ਜਿਸ ਲੜੀ ਦੇ ਤਾਰ ਵਿੱਚ ਤੁਹਾਡਾ ਮਨ ਪਰੋਚਿਆ ਹੋਇਆ ਹੈ, ਇਹ ਇਸੇ ਤਰ੍ਹਾਂ ਚਲਦੀ ਰਹੇ। ਆਪ ਜੀ ਨੂੰ ਸੈਕਟਰੀ ਸਾਹਿਬ ਸਾਰਾ ਪ੍ਰੋਗਰਾਮ ਸ਼ਰਮ ਕਰਾਂਗੇ। ਆਓ ਗੁਰੂ ਦੇ ਧੰਨਵਾਦ ਕਰੋ, ਜਿਵੇਂ ਭਾਈ ਮੰਗ ਦੀਆਂ ਝੋਲੀਆਂ ਭਰੀਆਂ ਹਨ, ਗੁਰੂ ਨੇ ਤੁਹਾਨੂੰ ਵੀ ਪਿਆਰ ਬਖਸ਼ਿਆ ਹੈ। ਉਹ ਸ਼ਬਦ ਯਕੀਨੀ ਤੁਕੇ ਜਿਨ ਗੁਰ ਸੇਵਿਆ ਤਿਸ ਪਾਉ ਨਾ ਵਿਆਪੇ, ਜਿਨ ਗੁਰ ਸੇਵਿਆ ਤਿਸ ਦੁੱਖ ਨਾ ਸੰਤਾਪੇ, ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ। ਗੁਰਪੁਰਬ ਮਨਾਉਂਦੀਆਂ ਗੁਰੂ ਘਰ ਦੀ ਸੇਵਾ ਤਨ ਮਨ ਧਨ ਦੇ ਨਾਲ, ਕਿਉਂਕਿ ਇਹ ਮਹਾਨ ਜਗ ਜੋ ਹੈ ਇਹਦੇ ਵਿੱਚ ਸਾਰਿਆਂ ਦੀ ਹਾਜ਼ਰੀ ਤਨ ਦੀ ਵੀ ਲੱਗਣੀ ਚਾਹੀਦੀ ਹੈ ਤੇ ਮਨ ਦੀ ਵੀ, ਤੇ ਜੋ ਗੁਰੂ ਨੇ ਤਨ ਬਖਸ਼ਿਆ ਹੈ ਉਹਨੂੰ ਪਵਿੱਤਰ ਕਰਨ ਵਾਸਤੇ ਭਾਈ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ। ਅਨੰਦ ਸਾਹਿਬ ਦਾ ਪਾਠ ਸਾਰੇ ਮਿਲ ਕੇ ਕਰੀਏ, ਉਸ ਤੋਂ ਉਪਰੰਤ ਕੀਰਤਨ ਦੀ ਸਮਾਪਤੀ, ਪੁਲਟ ਪ੍ਰਦਿਕਸ਼ਮਾ ਪਿਆਰ ਨਾਲ ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਸੇਵਾ ਜੀ।
1: ਉਸਨੇ ਕਹਿਣ ਲੱਗੇ ਮੈਂ ਕਿਹਾ ਵੀ ਸਿੱਧਾ ਵਾਪਸ ਆ ਜਾਣ, ਕਹਿਣ ਲੱਗੇ ਵੀ ਪਿਤਾ ਜੀ ਥੋੜਾ ਸਮਾਂ ਇੱਥੇ ਹੈ। ਅਰਦਾਸ ਨੇ ਸੋਚਿਆ ਵੀ ਇੱਥੇ ਵੀ ਗੁਰੂ ਦੀਆਂ ਸੰਗਤਾਂ ਹਨ, ਜੋ ਪ੍ਰਾਹੁਣਾ ਬਣ ਗਿਆ ਉਹ ਨਿਭਾਈ, ਤੁਹਾਡੇ ਪਿਆਰ ਵਾਲਿਆਂ ਦੇ ਸਹਿਜ ਤੋਂ ਸਮਝਦੇ ਰਹੇ ਛੇਤੀ ਆਓ। ਤਾਂ ਥੋੜੇ ਦਿਨ ਹੋਏ ਗੁਰੂ ਦਰਬਾਰ ਸਾਹਿਬ ਤਾਂ ਰਿਕਵੈਸਟ ਕਰੀ, ਟੈਲੀਫੋਨ ਕੀਤਾ, ਕਹਿਣ ਲੱਗੇ ਕਦੋਂ ਆ ਰਹੇ ਹੋ ਦੱਸਿਆ। ਕਹਿਣ ਲੱਗੇ ਫਿਰ ਕਿਸ ਤਰ੍ਹਾਂ ਆਓਗੇ, ਮੈਂ ਕਿਹਾ ਜਿਸ ਤਰ੍ਹਾਂ ਹੁਕਮ ਕਰੋ। ਕਹਿਣ ਲੱਗੇ ਹੁਕਮ ਵਾਹਿਗੁਰੂ ਦਾ ਹੈ ਤੇ ਮੈਂ ਲੈਣ ਵਾਸਤੇ ਆਵਾਂਗਾ, ਮੈਂ ਆਵਾਂਗਾ ਤੇ ਤੁਹਾਨੂੰ ਵਾਪਸ ਆਉਂਦੀਆਂ ਸੰਗਤਾਂ ਦੀ ਸਤਿਗੁਰੂ ਪੈਰੀ ਪਹੁੰਚੇ। ਅੱਜ ਹੀ ਦੁਪਹਿਰ ਨੂੰ ਇੱਥੇ ਪਹੁੰਚੇ ਹਾਂ ਪੈਰੀ ਸਤਾਰ ਸਿੰਘ ਗੁਰੂ ਦਰਬਾਰ ਸਾਹਿਬ ਹੋਏ ਸਰਦਾਰ ਜਰਨੈਲ ਸਿੰਘ ਜੀ ਖਹਿੜਾ ਸਾਹਿਬ, ਉਹਨਾਂ ਦੇ ਪਰਿਵਾਰ ਦੇ ਉੱਤੇ ਜੋ ਮਹਾਨ ਗੁਰੂ ਦੀ ਬਖਸ਼ਿਸ਼ ਹੈ ਆਪ ਸਾਰੇ ਜਾਣਦੇ ਹੋ। ਇਸ ਤਰ੍ਹਾਂ ਗੁਰੂ ਘਰ ਦੀਆਂ ਸੇਵਾਵਾਂ ਤੇ ਪਿਆਰ ਕਰਦੇ ਉਹਨਾਂ ਦੇ ਗ੍ਰਹਿ ਵਿੱਚ ਦੇਵਤਾ ਦਾ ਉਤਾਰਾ ਹੋਇਆ। ਤਾਂ ਪਹਿਲੀ ਸਾਧ ਸੰਗਤ ਮੇਰਾ ਰੋਮ ਰੋਮ ਖੁਸ਼ ਹੋ ਰਿਹਾ ਹੈ। ਅੱਜ 2 ਸਾਲਾਂ ਤੋਂ ਬਾਅਦ ਵਾਲ ਸਾਹਿਬ ਦੀਆਂ ਸੰਗਤਾਂ ਦੇ ਪਰਮ ਹਿਤੂਆਂ ਦੇ ਦਰਸ਼ਨ ਕਰਕੇ ਇੱਕ ਬੜਾ ਪ੍ਰਸੰਨ ਹੋਇਆ ਹੈ ਤੇ ਨਾਲ ਹੀ ਬੜੀ ਖੁਸ਼ੀ ਹੈ। ਗੁਰੂ ਦਰਬਾਰ ਸਾਹਿਬ ਹੋਏ ਸਤਾਰ ਸਾਹਿਬ ਸਤਾਰ ਭਗਵਾਨ ਸਿੰਘ ਜੀ ਦੇਵੀ ਸਾਹਿਬ, ਇਹ ਵੀ ਪਰਿਵਾਰ ਬਣੀਆਂ ਸਾਰੇ ਗੁਰਮੁਖ ਗੁਰੂ ਦੀਆਂ ਪਹਿਰਾਂ। ਇਹ ਮੇਰੋ ਵੀ ਤੋਂ ਬੜਾ ਪੁਰਾਣਾ ਪਿਆਰ ਇਸ ਗੁਰਮੁਖ ਪਰਿਵਾਰ ਦੇ ਨਾਲ ਹੈ। ਜਦ ਆਈਏ ਬੜਾ ਪਿਆਰ ਦੇ ਹਨ, ਉਹਨਾਂ ਦੇ ਦਰਸ਼ਨ ਹੋਏ ਤਾਂ ਬੜੀ ਖੁਸ਼ੀ ਦੀ ਖਬਰ ਉਹਨਾਂ ਨੇ ਸੁਣਾਈ। ਗੁਰੂ ਨੇ ਕਿਰਪਾ ਕੀਤੀ ਉਹਨਾਂ ਦੇ ਘਰ, ਗੁਰੂ ਨੇ ਪੋਤੇ ਦੀ ਦਾਤਮਕ ਪੋਤੇ ਦੀ ਦਾਤਮਕ ਕੋਈ ਨੀ, ਬੱਚੇ ਹੀ ਸਾਰੇ ਹਨ, ਉਸ ਮਾਲਕ ਦੀਆਂ ਦਾਤਾਂ ਹਨ, ਇਹ ਉਸ ਮਾਲਕ ਦੀਆਂ ਸਾਰੀਆਂ ਚੀਜ਼ਾਂ ਹਨ। ਔਰ ਫਿਰ ਅੱਜ ਉਸ ਹੋਰ ਹਾਰ ਬੱਚੀ ਦਾ ਨਾਮ ਵੀ ਰੱਖਣਾ ਹੈ। ਗੁਰਮੁਖ ਪਰਿਵਾਰ ਸਾਰਾ ਜੁੜਿਆ ਹੈ। ਉਹ ਕਹਿਰੀ ਸਾਧ ਸੰਗਤ ਬੜੀ ਮਹਾਨ ਖੁਸ਼ੀ ਹੈ। ਉਹ ਬੱਚੇ ਵੀ ਧੰਨ ਜੋ ਗੁਰਮੁਖ ਘਰਾਂ ਵਿੱਚ ਜਿਨ੍ਹਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦੇ ਇਸ ਸੋਹਣੇ ਸੰਸਕਾਰਾਂ ਤੇ ਗੁਰੂ ਦੀਆਂ ਯਾਦਾਂ, ਗੁਰੂ ਘਰ ਦਾ ਪਿਆਰ, ਗੁਰੂ ਕੇ ਕੀਰਤਨੀਏ ਕੀਰਤਨ ਤੇ ਗੁਰੂ ਘਰ ਦੀਆਂ ਸੇਵਾ ਹੁੰਦੀਆਂ ਹਨ। ਆਓ ਕਹਿਰੀ ਸਾਧ ਸੰਗਤ ਸਮਾਂ ਹੋਇਆ ਹੈ। ਹੁਣ ਭਾਈ ਗੋਪਾਲਾ ਜਿਸ ਤਰ੍ਹਾਂ ਗੁਰੂ ਕੇ ਸ਼ੁਕਰਾਨੇ ਅਦਾ ਕਰ ਰਿਹਾ ਹੈ, ਆਪਾਂ ਵੀ ਕਰੀਏ। ਤੁਹਾਨੂੰ ਵੀ ਉਦਾਸ ਮਿਲੀ ਹੈ ਤਾਂ ਅੱਗੇ ਵਾਸਤੇ ਆਓ ਕਹਿਰੀ ਸਾਧ ਸੰਗਤ ਪ੍ਰਬੰਧਕਾਂ ਦੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਜੋ ਇਹ ਪ੍ਰੋਗਰਾਮ ਬਣਾਇਆ ਹੈ, ਤੁਹਾਡੇ ਸਹਿਯੋਗ ਸੇਵਕ ਨੂੰ ਹੁਕਮ ਕੀਤਾ ਹੈ। ਇੱਕ ਵੀਕ ਦਾ ਪ੍ਰੋਗਰਾਮ ਇਸ ਗੁਰਦੁਆਰਾ ਸਾਹਿਬ ਵਿੱਚ ਹੈ ਤੇ ਨਾਲ ਹੀ ਮੈਨੂੰ ਰਾਤੀ ਮਾਸਟਰ ਸਾਹਿਬ ਹੋਰਾਂ ਨੇ ਦਰਬਾਰ ਸਿੰਘ ਹੋਰਾਂ ਨੇ ਟੈਲੀਫੋਨ ਕੀਤਾ ਸੀ ਕਿ ਇਸ ਗੁਰਦੁਆਰੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਦਾ ਗੁਰਪੁਰਬ ਮਨਾਇਆ ਜਾਵੇ। ਸਾਰਾ ਵੀਕ ਇੱਥੇ ਕੀਰਤਨ ਹੋਵੇਗਾ ਤੇ ਆਓ ਉਸ ਮਹਾਨ ਸ਼ਹੀਦਾਂ ਦੇ ਬਾਣੀ ਗੁਰੂ ਦੇ ਉਪਕਾਰਾਂ ਨੂੰ ਸੁਣੀਏ, ਰੱਬੀ ਬਾਣੀ ਦਾ ਕੀਰਤਨ ਸੁਣੋ। ਹਾਂਜੀ, ਕਹਾਣੀਆਂ ਬਾਬਾਣੀਆਂ ਪੁੱਤ ਇਸ ਤਰ੍ਹਾਂ ਗੁਰੂ ਨੇ ਸਾਡੇ ਦਿਲ ਉਤਾਰ ਕੀਤੇ। ਸਾਰੇ ਵੀਕ ਗੁਰੂ ਦਾ ਜਸ ਹੋਵੇਗਾ ਤੋ ਮੈਂ ਅਰਦਾਸ ਕਰਾਂਗਾ। ਮੈਨੂੰ ਆਸ ਵੀ ਹੈ ਜਿੱਥੇ ਦਾਸ ਹਜ਼ਾਰਾਂ ਮੀਲਾਂ ਤੋਂ ਤੁਹਾਡੇ ਪਿਆਰ ਦੇ ਅਨੁਸਾਰ ਤੁਹਾਡੇ ਦਰਸ਼ਨ ਕਰਨ ਵਾਸਤੇ ਆਇਆ ਹੈ, ਉੱਥੇ ਤੁਸੀਂ ਵੀ ਸਰਬਤ ਮਾਰੇ ਆਏ। ਹੁਕਮ ਆ ਕੇ ਸਮੇਂ ਅਨੁਸਾਰ ਆ ਕੇ ਜਿਹੜਾ ਕੀਰਤਨ ਦਾ ਨਾਮ ਤੇ ਉਸ ਮਹਾਨ ਸ਼ਹੀਦ ਗੁਰੂ ਨੂੰ ਆਪਣੀ ਪਿਆਰ ਸਰਧਾਂਜਲੀ ਦੇ ਕੇ ਤੇ ਉਸ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜਿਸ ਗੁਰੂ ਨੇ ਸਾਡੇ ਉੱਤੇ ਕਿਤਨੇ ਮਹਾਨ ਉਪਕਾਰ ਕੀਤੇ ਹਨ। ਇਸ ਤਰ੍ਹਾਂ ਉਹ ਆਉਂਦੇ ਪ੍ਰੋਗਰਾਮਾਂ ਦਾ ਕੁਛ ਬੁੱਧੀ ਅਨੁਸਾਰ ਬੇਨਤੀਆਂ ਕਰਦਾ ਰਹੇਗਾ। ਆਸਾਨ ਸੁਹੰਦਾ ਦਿਸ ਲਗੇ ਜਿਸ ਮਨ ਹਰ ਕਿਸੇ ਤਰ੍ਹਾਂ ਜੁੜਿਆ ਜੀ ਗੁਰੂ ਨਾਲ ਤੇ ਗੁਰੂ ਦੀਆਂ ਹੋਸ਼ੀਆਂ ਪ੍ਰਾਪਤ ਕਰਨੀਆਂ। ਆਹੋ ਕੁਰਬਾਨ ਜਾਈ ਤੇਰੇ ਨਾਲ ਹੈ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੋ ਜਸ ਬਖਸ਼ਿਸ਼ ਦਾ ਬੂਹਾ ਖੁੱਲ ਗਿਆ ਹੈ ਤੇ ਹੋਵੇਗਾ ਸਾਰਾ ਵੀ ਕੀਰਤਨ ਤੇ ਆਓ ਪਾਗਾਂ ਵਾਲਿਓ ਇਸ ਬਖਸ਼ਿਸ਼ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੋ। ਸ਼ਬਦ ਦੀ ਅਕੀਲ ਕਰਕੇ ਆਪ ਕੀਰਤਨ ਦੀ ਸਮਾਪਤੀ ਸਾਰੇ

ਜੋ ਪੌਂਟਾ ਸਾਹਿਬ ਦੀ ਧਰਤੀ ਦੇ ਵਿਖੇ ਇਹ ਭੰਗਾਣੀ ਦੇ ਯੁੱਧ ਨੂੰ ਫਤਿਹ ਕੀਤਾ, ਜਿੱਤ ਪ੍ਰਾਪਤ ਹੋਈ ਤੇ ਅਕਾਲ ਪੁਰਖ ਮਹਾਰਾਜ ਦਾ ਸ਼ੁਕਰਾਨਾ ਕੀਤਾ। ਹਉਮੈ ਨਹੀਂ ਕੀਤੀ, ਸ਼ੁਕਰ ਗੁਜ਼ਾਰ ਕਰਦਿਆਂ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧੰਨਵਾਦ ਕਰਦਿਆਂ ਬੜਾ ਸੁੰਦਰ ਸ਼ਬਦ ਗਾਇਣ ਕੀਤਾ।

ਪੰਜ ਜਿਹੜੇ ਸ਼ਹੀਦ ਹੋ ਗਏ ਨਾ, ਲੱਖੇ ਸ਼ਾਹ, ਸ਼ਾਹ ਸੰਗਰਾਮ, ਮਾਹਰੀ ਚੰਦ, ਗੁਲਾਬ ਚੰਦ, ਲਾਲ ਚੰਦ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਿਆਰੇ ਭਰਾ, ਬੀਬੀ ਵੀਰੋ ਦੇ ਪੁੱਤਰ, ਇਹ ਭੰਗਾਣੀ ਦੇ ਯੁੱਧ ਅੰਦਰ ਸ਼ਹੀਦ ਹੋਏ ਤੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਉਸ ਸਮੇਂ ਜੰਗੇ ਮੈਦਾਨ ਅੰਦਰ ਉਤਰੇ ਜਦੋਂ ਹਰੀ ਚੰਦ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਨਿਸ਼ਾਨਾ ਬਣ ਕੇ ਤੀਰ ਮਾਰਿਆ, ਇੱਕ ਤੀਰ ਮਾਰਿਆ ਪਾਸੋਂ ਲੰਘ ਗਿਆ, ਦੂਜਾ ਤੀਰ ਮਾਰਿਆ ਕੰਨ ਦੇ ਕੋਲੋਂ ਲੰਘ ਗਿਆ, ਤੀਜਾ ਤੀਰ ਮਾਰਿਆ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੰਨੀ ਹੋਈ ਪੇਟੀ ਵਿਚ ਵਜਿਆ, ਪਰ ਪੇਟੀ ਪਾਰ ਨਾ ਕਰ ਸਕਿਆ, ਛੋਟੀ ਜੀ ਚੁੰਝ ਜਿਹੜੀ ਸੀ ਨਾ ਥੋੜੀ ਚੁਭੀ ਗਰੀਬ ਨਵਾਜ ਸੱਚੇ ਪਾਤਸ਼ਾਹ ਨੂੰ ਤੇ ਕਹਿਣ ਲੱਗੇ ਵੀ ਘਾਉ ਨਹੀਂ ਆਇਆ, ਜ਼ਖਮ ਨਹੀਂ ਹੋਇਆ, ਤੇ ਜਦੋਂ ਇਹ ਚੁਭੀ ਚਿੰਚ ਚਰਮੰ ਕਛ ਘਾਏ ਨਾ ਆਯੰ ਕਲੰ ਕੇਵਲੰ ਜਾਣ ਦਾਸੰ ਬਚਾਇੰ, ਤੇ ਫਿਰ ਹੋਇਆ ਕਿ ਸਾਹਿਬ ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਮੈਨੂੰ ਰੋਸ ਆ ਗਿਆ, ਰੋਸ ਵਿਚ ਆ ਕੇ ਮੈਂ ਜੰਗੇ ਮੈਦਾਨ ਅੰਦਰ ਉਤਰਿਆ। ਦੁਸ਼ਮਣਾਂ ਦੀ ਵੀ ਤਾਰੀਫ ਕਰਦੇ ਨੇ ਤੇ ਆਪਣੇ ਸਿੰਘਾਂ ਦੀ ਤਾਰੀਫ ਕਰਦੇ ਹੋਏ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਵੀ ਮੈਨੂੰ ਫਿਰ ਰੋਸ ਆਇਆ। ਜਬਾ ਤੁਹਾਨੂੰ

ਸਾਹਿਬ ਗਰੀਬ ਨਵਾਜ ਨੇ ਦੁਸ਼ਮਣ ਦੇ 3 ਵਾਰਾਂ ਨੂੰ ਰੋਕਿਆ। 3 ਵਾਰ ਜਦੋਂ ਹੋ ਗਏ, ਗਰੀਬ ਨਵਾਜ ਕਹਿਣ ਲੱਗੇ ਵੀ ਹੁਣ ਸਾਵਧਾਨ ਹੋ ਜਾ, ਹੁਣ ਮੇਰੀ ਵਾਰੀ ਹੈ। ਤੇਰੇ ਮਨ ਦੀ ਤਮੰਨਾ ਕਿਤੇ ਦੂਜੀ ਰਹਿੰਦੀ ਨਾ ਰਹੇ ਕੋਈ, ਹੋਰ ਤੂੰ ਵਾਰ ਕਰਨਾ, ਪ੍ਰਹਾਰ ਕਰਨਾ ਕਰ ਸਕਦਾ, ਪਰ ਤੇਰੀਆਂ 3 ਵਾਰਾਂ ਸੂਰਮੇ ਦੀਆਂ ਬਤੀਤ ਹੋ ਗਈਆਂ ਨੇ, ਹੁਣ ਮੇਰੀ ਵਾਰ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਤੀਰ ਗੜੀ ਤੋਂ ਫਿਰ ਇੱਕ ਤੀਰ ਚਲਾਇਆ ਤੇ ਹਰੀ ਚੰਦ ਦੇ ਘੋੜੇ ਨੂੰ ਵੱਜਾ, ਘਾਇਲ ਕਰਦਾ ਹੋਇਆ ਘੋੜਾ ਡਿੱਗ ਪਿਆ। ਹਰੀ ਚੰਦ ਨੂੰ ਦੂਜਾ ਤੀਰ ਮਾਰ ਕੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਦਾ ਦੀ ਨੀਂਦੇ ਸਵਾ ਦਿੱਤੀ।

ਸੰਗੀਤ ਮਧ ਭਾਰ ਛੰਦ ਬਚਿੱਤਰ ਨਾਟਕ ਅੰਦਰ ਗਰੀਬ ਨੂੰ ਅੱਜ ਕਹਿੰਦੇ ਵੀ ਇਹ ਜਿਹੜੀ ਲੜਾਈ ਹੋਈ ਨਾ ਇਸ ਦੀ ਟਣਕਾਰ ਇਸ ਦੀਆਂ ਖੜਕਣ ਦੀਆਂ ਆਵਾਜ਼ਾਂ ਸਾਹਿਬ ਸੱਚੇ ਪਾਤਸ਼ਾਹ ਨੇ ਸੰਗੀਤ ਛੰਦ ਅੰਦਰ ਉਸ ਨੂੰ ਲਿਖਿਆ ਬੜਾ ਸੁੰਦਰ ਕਹਿੰਦੇ ਵੀ ਜਿਵੇਂ ਸੰਗੀਤ ਖੜਕਦਾ ਹੋਵੇ ਆਵਾਜ਼ ਆਉਂਦੀ ਹੋਵੇ ਮਰਦੰਗਾਂ ਵੱਜਦੀਆਂ ਹੋਣ ਛੈਣੇ ਵੱਜਦੇ ਹੋਣ ਇਹੋ ਆਵਾਜ਼ਾਂ ਆ ਰਹੀਆਂ ਸਨ ਜੰਗੇ ਮੈਦਾਨ ਅੰਦਰ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਲਿਖਦੇ ਨੇ।

ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਪਹੁੰਚਿਆ ਤੇ ਗੁਰੂ ਕੀ ਸੰਗਤ ਅੰਦਰ ਬਹਿ ਗਿਆ। ਗੁਰੂ ਕੀ ਸੰਗਤ ਵਿੱਚ ਬੈਠਿਆ ਹੋਇਆ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਸੁਣਦਾ ਨਹੀਂ, ਬਲਕਿ ਨਾਲਦਿਆਂ ਨੂੰ ਵੀ ਨਹੀਂ ਸੁਣਨ ਦਿੰਦਾ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਐਸੇ ਗੁਰਸਿੱਖ ਪ੍ਰਥਿਆਏ ਲਿਖਦੇ ਨੇ ਬਈ ਹਰ ਜਸ ਸੁਣ ਤੇ ਬਾਤ ਚਲਾਵੈ। ਹਰੀ ਪਰਮਾਤਮਾ ਦੀ ਬਾਣੀ ਸੁਣਦੇ ਆ, ਹਰੀ ਪਰਮਾਤਮਾ ਦੀ ਕਥਾ ਹੋ ਰਹੀ ਹੋਵੇ, ਹਰੀ ਰੱਬ ਪਰਮਾਤਮਾ ਦੀ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ ਤੇ ਹਰ ਜਸ ਸੁਣਦੇ ਆ, ਆਪੋ ਵਿੱਚ ਗੱਲਾਂ ਕਰਦੇ ਰਹਿਣ। ਗੱਲਾਂ ਬਾਤਾਂ ਕਰਨ ਵਾਲੇ ਗੁਰਸਿੱਖ ਨੂੰ ਮਹਾਰਾਜ ਕਹਿੰਦੇ ਹਨ ਉਸਨੇ ਜਨਮ ਵਿਅਰਥ ਗਵਾਇਆ, ਸਤਸੰਗ ਵਿੱਚ ਬਹਿ ਕੇ ਦੂਜੇ ਦਾ ਵੀ ਸਮਾਂ ਬਰਬਾਦ ਕੀਤਾ। ਐਸੇ ਗੁਰਸਿੱਖ ਨੂੰ ਜਮਾਂ ਦੀ ਮਾਰ ਪੈਂਦੀ ਹੈ, ਸਿੱਧਾ ਜੰਮਪੁਰ ਜਾਂਦਾ। ਹਰ ਜਸ ਸੁਣ ਤੇ ਬਾਤ ਚਲਾਵੈ, ਹਰ ਜਸ ਸੁਣ ਤੇ ਬਾਤ ਚਲਾਵੈ, ਗੋਬਿੰਦ ਸਿੰਘ।

ਗੁਰੂ ਕਾ ਦਿੱਤਾ ਹੋਇਆ ਨਿਸ਼ਾਨ, ਕੇਸਾਂ ਦੇ ਅੰਦਰ ਕੰਘਾ ਰੱਖਣਾ ਤੇ ਦੋਨੋਂ ਵਕਤ ਕੇਸਾਂ ਦੀ ਸਫਾਈ ਕਰਨੀ, ਕੰਘਾ ਫੇਰਨਾ, ਦਸਤਾਰਾ ਜਿਹੜਾ ਹੈ ਇਸ ਨੂੰ ਉਤਾਰ ਕੇ ਬੜੇ ਆਦਰ ਸਤਿਕਾਰ ਦੇ ਨਾਲ ਦਸਤਾਰ ਨੂੰ ਫਿਰ ਸਜਾਉਣਾ, ਟੋਪੀ ਜੀ ਸਿਰ ਦੇ ਉੱਪਰ ਧਰ ਲੈਣੀ, ਇਹ ਗੁਰਸਿੱਖ ਦਾ ਕਰਮ ਨਹੀਂ। ਕੰਘਾ ਦੋਨੋਂ ਵਕਤ ਕਰ, ਪਾਗ ਚੁਣੇ ਕਰ ਬੰਦ ਆਈ, ਦਾਤਣ ਨੀਤ ਕਰੇ ਤੇ ਮੁਖ ਦੀ ਸਫਾਈ ਕਰੇ, ਕਿਉਂਕਿ ਜਿਸ ਮੁਖ ਵਿੱਚੋਂ ਜਿਸ ਰਸਨਾ ਨਾਲ ਪਰਮਾਤਮਾ ਦਾ ਨਾਮ ਜਪਣਾ ਉਹ ਰਸਨਾ ਪਵਿੱਤਰ ਹੋਣੀ ਚਾਹੀਦੀ, ਉਹ ਮੁਖ ਪਵਿੱਤਰ ਹੋਣਾ ਚਾਹੀਦਾ। ਭਾਈ ਨੰਦ ਲਾਲ ਜੀ, ਗੁਰਸਿੱਖ ਦੋਨੋਂ ਵਕਤ ਕੰਘਾ ਕਰੇ, ਗੁਰਸਿੱਖ ਦਸਤਾਰਾ ਸਜਾਵੇ, ਝਾੜ ਕੇ ਛੰਡ ਕੇ ਦਸਤਾਰਾ ਸਜਾਵੇ ਅਤੇ ਮੁਖ ਨੂੰ ਪਵਿੱਤਰ ਰੱਖੇ।

ਬੋਲਕ ਨਹੀਂ ਰੱਖਦਾ ਤੇ ਛਲ ਫਰੇਬ ਦਾ ਵਪਾਰ ਕਰਦਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਰਕ ਨਹੀਂ ਹਜ਼ਾਰਾਂ ਨਰਕ ਭੋਗਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ। ਇੱਥੋਂ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਭਾਈ ਨੰਦ ਲਾਲ ਮੇਰਾ ਗੁਰਸਿੱਖ ਦਸ ਨਹੁੰ ਦੀ ਕਿਰਤ ਕਰੇ, ਛਲ ਫਰੇਬ ਦਾ ਧਨ ਦੌਲਤ ਮੇਰੀ ਦਰਗਾਹ ਅੰਦਰ ਹਾਜ਼ਰ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗਾਹ

ਕੁੜੀਆਂ ਨੂੰ ਬਹੁਤਾ ਧਨ ਵੇਖ ਕੇ ਵਿਆਹ ਦੇਣਾ ਜਾਂ ਧਨ ਲੈ ਕੇ ਵੇਚ ਦੇਣਾ, ਵਿਆਹਣਾ ਨਾ ਵੇਚ ਦੇਣਾ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਖਾਂਦੇ ਹਨ ਐਸੇ ਮਾਤਾ ਪਿਤਾ, ਜਮਾਂ ਦੀ ਮਾਰ ਖਾਂਦੇ ਹਨ। ਮੇਰਾ ਗੁਰਸਿੱਖ ਇਹੋ ਜਿਹਾ ਨਹੀਂ ਹੋਏਗਾ ਭਾਈ ਨੰਦ ਲਾਲ ਜੀ। ਗੁਰਸਿੱਖ ਦੀਆਂ ਨਿਸ਼ਾਨੀਆਂ ਇਹ ਹਨ।

ਹੁਣ ਗਰੀਬ ਨਵਾਜ ਨੇ ਗੁਰਸਿੱਖ ਦੀ ਰਹਿਤ ਦੱਸੀ ਹੈ। ਗੁਰੂ ਕੇ ਪਿਆਰੇ ਸਿੱਖੋ, ਗੁਰਸਿੱਖ ਦੀ ਰਹਿਤ ਇਹ ਹੈ ਭਈ ਉੱਠ ਕੇ ਪ੍ਰਭਾਤ ਵੇਲੇ ਪਰਮਾਤਮਾ ਦੇ ਨਾਲ ਹਿੱਤ ਲਾਉਣਾ, ਚਿੱਤ ਨਾਲ ਪਰਮਾਤਮਾ ਦਾ ਜਾਪ ਜਪਣਾ, ਜਿੰਨਾ ਵੀ ਜਪਣਾ, ਜਿੰਨਾ ਵੀ ਵਾਹਿਗੁਰੂ ਕਹਿਣਾ, ਹਿਰਦੇ ਦੇ ਨਾਲ ਕਹਿਣਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਗੁਰਸਿੱਖ ਰਹਿਤ ਸੁਣੋ ਹੇ ਮੀਤ, ਉੱਠ ਪ੍ਰਭਾਤ ਕਰੋ ਹਿਤ ਚੀਤ, ਵਾਹਿਗੁਰੂ ਗੁਰਮੰਤਰ ਸੁਜਾਪ, ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਫਿਰ ਜਪਜੀ ਸਾਹਿਬ ਜਾਪ ਸਾਹਿਬ ਦਾ ਪਾਠ ਕਰਨਾ, ਸੰਧਿਆ ਸਮੇਂ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ, ਤੇ ਬਰਾਜਨ ਵੇਲੇ ਸੌਣ ਵੇਲੇ ਕੀਰਤਨ ਸੋਹਲਾ ਸਾਹਿਬ ਜੀ ਕੀ ਗੁਰਬਾਣੀ ਪੜ੍ਹ ਕੇ ਅਰਦਾਸ ਕਰਕੇ ਗਰੀਬ ਨਵਾਜ ਦੇ ਚਰਨਾਂ ਚ ਸਤਿਗੁਰੂ ਆਪ ਜੀ ਦੀ ਕਿਰਪਾ ਅਨੁਸਾਰ ਚਾਰ ਪੈਰ ਦਿੱਤੇ ਹੋਏ ਦਿਨ ਆਪ ਜੀ ਦੇ ਬਤੀਤ ਹੋ ਗਏ ਨੇ, ਚਾਰ ਪੈਰ ਰਾਤਰੀ

ਉਹਨਾਂ ਸਮਿਆਂ ਦੇ ਅੰਦਰ ਕੀਰਤਨ ਤੋਂ ਬਾਅਦ ਕਥਾ ਹੁੰਦੀ ਸੀ ਸ਼ਾਮ ਨੂੰ। ਅੱਜ ਵੀ ਪੰਜਾਬ ਦੀ ਧਰਤੀ ਦੇ ਉੱਪਰ ਕੀਰਤਨ ਤੋਂ ਉਪਰੰਤ ਕਥਾ ਹੁੰਦੀ ਹੈ, ਕਥਾ ਵੀ ਸੁਣਨੀ। ਜਿਹੜੇ ਇਹਨਾਂ ਨਿਯਮਾਂ ਦੇ ਧਾਰਨੀ ਹੋਣਗੇ ਉਹ ਸਿੱਖ ਅਮਰਾਪੁਰੀ ਦੇ ਅੰਦਰ ਨਿਵਾਸ ਕਰਨਗੇ, ਜਿੱਥੇ ਇੱਕ ਵਾਰ ਜਾ ਕੇ ਗੁਰੂ ਕਾ ਸਿੱਖ ਮੁਕਤ ਹੋ ਜਾਂਦਾ। ਸੱਚਖੰਡ ਜਿਸ ਦਾ ਨਾਮ ਹੈ, ਉੱਥੇ ਮੈਂ ਦਰਸ਼ਨ ਦੇਵਾਂਗਾ ਗੁਰੂ ਕੇ ਸਿੱਖ ਨੂੰ। ਜਿੱਥੇ ਮੇਰਾ ਨਿਵਾਸ, ਉੱਥੇ ਗੁਰੂ ਕੇ

ਬਈ ਖੰਡੇ ਕੀ ਪਹੁੜ ਛਕੇ, ਜਿੱਥੇ ਪੰਜ ਪਿਆਰੇ ਨਜ਼ਰ ਆਵਣ, ਅਮਰ ਸੰਚਾਰ ਦਾ ਪਤਾ ਲੱਗੇ, ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦੇਵੇ, ਖੰਡੇ ਕੀ ਪਹੁੜ ਛਕ ਕੇ ਆਪਣਾ ਜੀਵਨ ਬਤੀਤ ਕਰ ਲਵੇ, ਸਤਿਗੁਰ ਦੇ ਲੇਖੇ ਲਾ ਦੇਵੇ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਭਾਈ ਨੰਦ ਲਾਲ ਜੀ, ਇੱਕ ਇਨਸਾਨ ਦੇ ਅੰਦਰ ਐਸੀ ਗੱਲ ਆਉਂਦੀ ਜਿਸ ਨਾਲ ਇਨਸਾਨ ਗਿਰਾਵਟ

ਗੁਰੂ ਕੇ ਸਿੱਖਾਂ ਕੋਲ ਧਨ ਅਪਾਰ ਹੈ ਤੇ ਫਿਰ ਜਿਸ ਕੋਲ ਧਨ ਹੁੰਦਾ ਉਸ ਦੀ ਕੀਰਤੀ ਹੁੰਦੀ ਹੈ, ਜਸ ਹੁੰਦਾ। ਕੀਰਤੀ ਨੂੰ ਸੁਣ ਕੇ ਗੁਰੂ ਕਾ ਸਿੱਖ ਅਹੰਕਾਰ ਵਿੱਚ ਨਾ ਆਵੇ। ਸੁੱਖ ਗੁਰੂ ਨੇ ਦਿੱਤਾ ਹੈ, ਸੁੱਖ ਨੂੰ ਵੇਖ ਕੇ ਫੁੱਲਿਆ ਨਾ ਫਿਰੇ, ਔਗਣ ਨਾ ਕਰਨ ਲੱਗ ਜੇ। ਧਨ ਕੀਰਤ ਸੁੱਖ ਰਾਜ ਵਡਾਈ, ਯੁਵਤੀ ਜੁਤ ਸੁਤ ਵਿਦਿਆ ਬਹੁ ਭਾਈ। ਦੂਜੀ ਹੈ ਵਿਦਿਆ, ਵਿਦਿਆ ਪੜ੍ਹ ਕੇ ਵਿਚਾਰਵਾਨ ਵੱਡਾ ਹੋ ਜਾਂਦਾ, ਕਿਸੇ ਅਹੁਦੇ ਤੇ ਪਹੁੰਚ ਕੇ ਗੁਰੂ ਨਾ ਭੁੱਲ ਜਾਵੇ, ਕਿਸੇ ਅਹੁਦੇ ਤੇ ਚੰਗੇ ਤੇ ਪਹੁੰਚ ਕੇ ਗੁਰੂ ਕੀ ਸਿੱਖੀ ਨਾ ਭੁੱਲ ਜਾਵੇ। ਯੁਵਤੀ ਸੁਤ ਵਿਦਿਆ ਬਹੁ ਭਾਈ, ਇਹ ਸਭ ਦਾਤ ਗੁਰੂ ਕੀ ਜਾਣੇ। ਇਹ ਸਾਰੀਆਂ ਦੀਆਂ ਸਾਰੀਆਂ ਗੁਰੂ ਕੀਆਂ ਦਾਤਾਂ ਜਾਣੇ। ਦਾਤਾਂ ਜਾਣ ਕੇ ਮਨ ਅੰਦਰ ਰੰਚਕ ਮਾਤਰ ਵੀ ਅਭਿਮਾਨ ਨਾ ਆਵੇ, ਨਾ ਅਭਿਮਾਨ ਕਰੇ, ਨਾ ਹੰਕਾਰ ਕਰੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ

ਇਹ ਗੱਲ ਨਹੀਂ ਵੀ ਕੇਵਲ ਗੁਰਸਿੱਖਾਂ ਵਾਸਤੇ ਹੀ ਨੇ, ਬਈ ਜਿਹੜੇ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਮੈਂ ਇਹਨਾਂ ਨੂੰ ਵਾਕ ਦਿੱਤੇ ਨੇ। ਮਤਾ ਤੁਹਾਡੇ ਮਨ ਅੰਦਰ ਕੋਈ ਖਿਆਲ ਆ ਜੇ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨੀ ਕਰੜ ਮਰਿਆਦਾ ਦਿੱਤੀ, ਸਖਤ ਮਰਿਆਦਾ ਦਿੱਤੀ ਹੈ, ਇਸ ਕਰਕੇ ਮੈਂ ਆਪ ਜੀ ਨੂੰ ਆਪਣਾ ਵੀ ਇੱਕ ਵਚਨ ਦੱਸਣਾ ਜੋ ਮੇਰੇ ਪੂਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੈਨੂੰ ਬਚ

ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਵਾਕ ਮੈਨੂੰ ਦਿੱਤੇ, ਬੇਟਾ ਇਹ ਮੇਰੇ ਪੂਰੇ ਗੁਰੂ ਕੇ ਵਾਕ ਨੇ, ਬੱਚਾ ਅੱਜ ਮੈਂ ਤੈਨੂੰ ਇਹ ਵਾਕ ਦੇ ਰਹੇ ਹਾਂ ਕਿ ਪੁੱਤਰ ਇੱਕ ਪ੍ਰਣ ਤੂੰ ਮੇਰੇ ਨਾਲ ਕਰਨਾ, ਜਦ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਜਦ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਨੇ, ਜੀਵਨ ਚੱਲ ਰਿਹਾ, ਤੇ ਆਪਣੀ ਧਰਮ ਪਤਨੀ ਨੂੰ ਧਰਮ ਪਤਨੀ ਦਾ ਰੂਪ ਜਾਣਨਾ, ਦੂਜੀ ਦਾ ਮਨ ਅੰਦਰ ਸੁਪਨੇ ਅੰਦਰ ਵੀ ਸੰਕਲਪਨਾ ਆਉਣਾ, ਇਹ ਮੇਰੇ ਪਿਤਾ ਨੇ ਵਾਕ ਮੈਨੂੰ ਸਖਤ ਭਾਈ ਨੰਦ ਲਾਲ ਜੀ ਦਿੱਤੇ, ਤੇ ਮੈਂ ਇਹਨਾਂ ਨੂੰ ਪਗਾਇਆ, ਇਹਨਾਂ ਨੂੰ ਪਗਾ ਕੇ ਮੈਂ ਆਪਣੇ ਸਿੱਖਾਂ ਅੰਦਰ ਵੱਢ ਦਿੱਤੀ ਦਾਤ, ਕਿਉਂਕਿ ਗੁਰਸਿੱਖ ਰਹਿਤ ਬਹਿਤ ਅੰਦਰ ਪੂਰਾ ਹੋਏਗਾ ਨਾ, ਉਸ ਦੇ ਜੀਵਨ ਦੇ ਅੰਦਰ ਬਹਾਰਾਂ ਆ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ, ਖੇੜੇ ਪ੍ਰਫੁੱਲਤ ਹੋ ਜਾਣਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਵਾਕ ਕਿਹਾ, ਕਹਿਣ ਲੱਗੇ ਵੀ ਜਿਹੜਾ ਨੇ ਕੇਸ ਨਹੀਂ ਰੱਖੇ ਹੋਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਕੇ ਸਿੱਖ ਹਾਂ ਤੇ ਕੇਸ ਮਨਾਏ ਹੋਏ ਨੇ, ਦਾੜੀ ਮਨਾਏ ਹੋਈ ਹੈ, ਸਿਰ ਦੇ ਕੇਸ ਮਨਾਏ ਹੋਏ ਨੇ, ਤੇ ਦਾਅਵਾ ਕਰਦੇ ਨੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੋਣੀ ਚਾਹੀਦੀ ਏ। ਗਰੀਬ ਨਵਾਜ ਉਸ ਦਾ ਬੜਾ ਸੁੰਦਰ ਜਵਾਬ ਦਿੰਦਿਆਂ ਕਹਿੰਦੇ ਨੇ,

0: ਸੋ ਇਹ ਗੁਰੂ ਕੀ ਰਹਿਤ ਮਰਿਆਦਾ ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਤੇ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਅੰਦਰ ਲਿਆਂਦਾ, ਤੋ ਵਡਭਾਗੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ, ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਭਾਗ ਨਹੀਂ ਜਾਗੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਮ੍ਰਿਤ ਛਕ ਕੇ ਇਸ ਰਹਿਤ ਨੂੰ ਪੁਗਾਈਏ, ਘਰਾਂ ਦੇ ਅੰਦਰ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰੀਏ, ਜੀਵਨ ਸਫਲ ਹੋ ਜਾਏਗਾ। ਪੰਜ ਰਹਿਤਾਂ, ਚਾਰ ਬਜ਼ੁਰਗ ਰਹਿਤਾਂ, ਪੰਜ ਬਾਣੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ ਤੇ ਪੰਜੇ ਹੀ ਕਕਾਰ ਬਖਸ਼ੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਾਕਾਂ ਨੂੰ ਪੂਰਾ ਕੀਤਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿ ਮਾਨ, ਪੰਚੇ ਸੋਹੈ ਦਾਰਾ ਜਾਣ, ਪੰਚਾਂ ਕਾ ਗੁਰ ਏਕ ਧਿਆਨ। ਇਸ ਕਰਕੇ ਆਓ ਇਹ ਰਹਿਤ ਮਰਿਆਦਾ ਨੂੰ ਅਪਣਾਈਏ, ਇਹ ਰਹਿਤ ਮਰਿਆਦਾ ਆਪਣੇ ਬੱਚਿਆਂ ਨੂੰ ਸਿਖਾਈਏ, ਅੰਦਰ ਪ੍ਰਫੁੱਲਤ ਹੋ ਸਕੇ ਤੇ ਸੰਸਾਰ ਦੇ ਵਿੱਚ ਸਿਰ ਕੱਢ ਆਪਣੇ ਆਪ ਨੂੰ ਖਾਲਸਾ ਕਹਾ ਸਕੇ। ਇਹ ਵਚਨ ਗੁਰੂ ਕੇ ਜਾਣਨੇ, ਨਾ ਕਿ ਕਿਸੇ ਵਿਅਕਤੀ ਦੇ, ਨਾ ਕਿਸੇ ਸਿੱਖ ਦੇ। ਇਹ ਗੁਰੂ ਕੇ ਵਚਨ ਜਾਣ ਕੇ ਮੰਨਣਾ ਤੇ ਆਪਣਾ ਭਲਾ ਹੋ ਜਾਏਗਾ, ਜੀਵਨ ਅੰਦਰ ਖੁਸ਼ੀਆਂ, ਬਹਾਰਾਂ, ਨੌ ਨਿਧਾਂ, 18 ਸਿੱਧਾਂ ਆ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.

تطغوا في النار. سبھ آساں پوریاں گر محلے

ਇੱਥੇ ਤੱਕ ਇੱਕ ਪਹਿਲਾ ਹਿੱਸਾ ਜੋ ਸ਼ਬਦ ਦਾ ਹੈ, ਇਹਦੇ ਵਿੱਚ ਇੱਕ ਖਾਹਿਸ਼ ਪੇਸ਼ ਕੀਤੀ ਹੈ। ਅੱਗੇ ਮਹਾਂਪੁਰਖਾਂ ਵੱਲੋਂ ਜਵਾਬ ਮਿਲਦਾ ਹੈ ਅਗਲੇ ਹਿੱਸੇ ਚ। ਅਗਲੇ ਹਿੱਸੇ ਦੇ ਵਿੱਚ ਆਪਣਾ ਧਿਆਨ, ਕੱਲ ਮੈਂ ਆਖਿਆ ਸੀ ਆਪਣੇ ਧਿਆਨ ਦਾ ਧਿਆਨ ਰੱਖਿਆ ਕਰੋ। ਸਾਡਾ ਧਿਆਨ ਇਤਨਾ ਕਮਜ਼ੋਰ ਹੈ, ਇੱਕ ਸੈਕਿੰਡ ਦੇ ਵਿੱਚ ਖਿੰਡ ਜਾਂਦਾ ਹੈ। ਜੁੜੇ ਰਹੇ ਕਰੋ ਸ਼ਬਦ ਦੇ ਨਾਲ। ਨਹੀਂ ਤਾਂ ਫਿਰ ਬੜੀ ਸਾਰੀ ਫਿਰ ਐਫਰਟ ਕਰਨੀ ਪੈਂਦੀ ਹੈ ਮਾਇੰਡ ਨੂੰ ਟਿਊਨ ਕਰਨ ਦੇ ਵਾਸਤੇ। ਅੱਖਾਂ ਬੰਦ ਕਰਕੇ ਕੀਰਤਨ ਸੁਣਿਆ ਕਰੋ, ਤਾਂ ਕਿ ਕੋਈ ਆਵੇ ਜਾਵੇ ਉਸ ਦੇ ਨਾਲ ਤੁਹਾਡਾ ਮਨ ਡਿਸਟਰੈਕਟ ਨਾ ਹੋਵੇ। ਸਤਸੰਗ ਦੇ ਇਹ ਅਸੂਲ ਹੁੰਦੇ ਹਨ, ਇੱਕ ਦਫਾ ਮਨ ਨੂੰ ਜੋੜ ਲਿਆ ਔਰ ਫਿਰ ਮਨ ਦੁਆਰਾ ਉਸ ਚੋਂ ਟੁੱਟੇ ਨਾ, ਉਸ ਲੜੀ ਦੇ ਨਾਲ ਜੁੜਿਆ ਰਹੇ। ਸੋ ਪਹਿਲਾ ਹਿੱਸਾ ਮੈਂ ਸ਼ਬਦ ਦਾ ਆਪ ਜੀ ਨੂੰ ਸੁਣਾਇਆ ਹੈ ਕਿ ਇਸ ਦੇ ਵਿੱਚ ਇੱਕ ਭੁੱਖ ਹੈ, ਇੱਕ ਤੜਪ ਹੈ। ਇਹੀ ਬੜੇ ਭਾਗਾਂ ਦੇ ਨਾਲ ਪੈਦਾ ਹੁੰਦੀ ਹੈ ਪਹਿਲੇ ਤੇ। ਅਗਰ ਅਸੀਂ ਸਾਰੇ ਜਾਣੇ ਆਪਣੇ ਅੰਦਰ ਬਹੁਤ ਇਮਾਨਦਾਰੀ ਦੇ ਨਾਲ ਆਪਣੇ ਦਿਲਾਂ ਚ ਝਾਤ ਮਾਰ ਕੇ, ਨਜ਼ਰ ਮਾਰ ਕੇ ਅੰਦਰ ਦੇਖੀਏ ਕਿ ਸਾਡੇ ਦਿਲ ਕਿਤਨੇ ਹੀ ਰੱਬ ਨੂੰ ਮਿਲਣ ਲਈ ਤੜਪਦੇ ਹਨ, ਆਪਣੇ ਆਪਣੇ ਅੰਦਰੋਂ ਸੱਚਾ ਜਵਾਬ ਲੱਭਣਾ ਕਿ ਰੱਬ ਨੂੰ ਮਿਲਣ ਲਈ ਸਾਡੇ ਦਿਲ ਇਸ ਤਰ੍ਹਾਂ ਤੜਪਦੇ ਹਨ। ਇਸ ਤਰ੍ਹਾਂ ਦੀ ਅਵਸਥਾ ਹੈ ਔਰ ਜਿਤਨੀ ਦੇਰ ਤੱਕ ਕਿਸੇ ਵਸਤੂ ਲਈ ਦਿਲ ਦੀ ਇਤਨੀ ਇੰਟੈਂਸ ਡਿਜ਼ਾਇਰ ਨਾ ਹੋਵੇ, ਉਤਨੀ ਦੇਰ ਤੱਕ ਇਨਸਾਨ ਸੁਸਤ ਰਹਿੰਦਾ, ਆਲਸੀ ਰਹਿੰਦਾ ਹੈ, ਪੂਰੀ ਮਿਹਨਤ ਨਹੀਂ ਕਰਦਾ। ਫਿਰ ਕਹਿੰਦਾ ਹੈ ਮੈਂ ਤੋਂ ਸੁਬਹ ਉੱਠ ਨਹੀਂ ਹੁੰਦਾ, ਮੈਂ ਤੋਂ ਆ ਨਹੀਂ ਕਰ ਹੁੰਦਾ, ਮੈਂ ਤੋਂ ਉਹ ਨਹੀਂ ਕਰ ਹੁੰਦਾ। ਇਹ ਉਦੋਂ ਤੱਕ ਹੀ ਹੁੰਦਾ ਹੈ ਜਦੋਂ ਕਿਸੇ ਚੀਜ਼ ਦੀ ਜੋ ਖਾਹਿਸ਼ ਹੈ ਉਸਦੀ ਇੰਟੈਂਸਿਟੀ ਜੋ ਹੈ ਉਹ ਕੰਪਲੀਟ ਨਾ ਹੋਵੇ। ਉਹ ਹੋ ਜਾਏ ਤਾਂ ਇਨਸਾਨ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ। ਸੋ ਸਾਡੇ ਅੰਦਰਾਂ ਨੂੰ ਅਸੀਂ ਦੇਖਣਾ ਹੈ ਕਿ ਇਸ ਖਾਹਿਸ਼ ਤੋਂ ਖਾਲੀ ਹਨ ਜਾਂ ਸਾਡੇ ਅੰਦਰ ਖਾਹਿਸ਼ ਹੈ, ਜਾਂ ਕਿ ਕਦੀ ਕਦਾਈ ਸੁਣ ਸੁਣਾ ਕੇ ਪੈਦਾ ਹੋ ਜਾਂਦੀ ਹੈ ਫਿਰ ਡਿਮ ਹੋ ਜਾਂਦੀ ਹੈ। ਵੀ ਨੀਡ ਟੂ ਫਾਈਂਡ ਆਊਟ ਅਵਰ ਸੈਲਫ। ਇਹ ਵੀ ਸੈਲਫ ਰਿਅਲਾਈਜੇਸ਼ਨ ਹੁੰਦਾ ਹੈ ਕਿ ਆਪਣੀ ਅਵਸਥਾ ਦਾ, ਆਪਣੀ ਸਟੇਟ ਆਫ ਮਾਇੰਡ ਦਾ ਐਗਜੈਕਟਲੀ ਪਤਾ ਹੋਣਾ ਕਿ ਜੇ ਰੱਬ ਨੂੰ ਮਿਲਣ ਦੀ ਖਾਹਿਸ਼ ਹੈ ਤਾਂ ਸੱਚ ਬੋਲਣਾ ਕਿ ਹਾਂ ਹੈ, ਜੇ ਨਹੀਂ ਹੈ ਤਾਂ ਵੀ ਸੱਚ ਬੋਲਣਾ ਕਿ ਨਹੀਂ ਹੈ, ਜਾਂ ਥੋੜੀ ਬਹੁਤ ਹੈ ਜਾਂ ਕਦੇ ਕਦਾਈ ਪੈਦਾ ਹੁੰਦੀ ਹੈ। ਪਰ ਜਿਤਨੀ ਦੇਰ ਤੱਕ ਉਹ ਖਾਹਿਸ਼ ਹੀ ਪੂਰੀ ਨਹੀਂ ਹੋਏਗੀ ਉਤਨੀ ਦੇਰ ਤੱਕ ਉਹ ਮਿਲਣ ਕਿਸ ਤਰ੍ਹਾਂ ਹੋ ਸਕਦਾ ਹੈ। ਸੋ ਇੱਥੇ ਸਾਨੂੰ ਇੱਕ ਅਵਸਥਾ ਦੇ ਦਰਸ਼ਨ ਹੋ ਰਹੇ ਹਨ ਜਿੱਥੇ ਮਨ ਉਸ ਦੇ ਦੀਦਾਰਾਂ ਨੂੰ ਇਤਨਾ ਲੋਚ ਰਿਹਾ ਹੈ ਕਿ ਕਹਿੰਦਾ ਹੈ ਕਿ ਇਹ ਪ੍ਰਭੂ ਇੱਕ ਬਿੰਦ ਦੇ ਵਾਸਤੇ ਵੀ ਅਗਰ ਤੂੰ ਮੈਨੂੰ ਆਪਣੇ ਦਰਸ਼ਨ ਦੇ ਦੇਵੇਂ, ਇੱਕ ਪਲ ਛਿੰਨ ਦੇ ਵਾਸਤੇ ਵੀ ਤੂੰ ਆਪਣਾ ਦੀਦਾਰ ਕਰਨ ਦਾ ਮੈਨੂੰ ਮੌਕਾ ਦੇ ਦੇਵੇਂ ਤੇ ਮੈਨੂੰ ਬੁਲਾ ਲਵੇਂ, ਉਤਨੇ ਦੇ ਵਿੱਚ ਹੀ ਮੈਂ ਸਮਝਾਂਗਾ ਕਿ ਮੈਂ ਸਭ ਕੁਝ ਪਾ ਲਿਆ ਹੈ। ਇਤਨੀ ਇੰਟੈਂਸ ਖਾਹਿਸ਼ ਹੈ ਅਤੇ ਮੈਂ ਚਾਰੇ ਕੁੰਡਾਂ ਪਹਲੀਆਂ, ਹੋਰ ਮੇਰੀ ਕਿਸੇ ਚੀਜ਼ ਦੇ ਵਿੱਚ ਕੋਈ ਇੱਛਾ ਨਹੀਂ। ਸੰਤਾਂ ਨੂੰ ਜਾ ਕੇ ਪੁੱਛਦੇ ਹਨ ਕਿ ਦੱਸੋ ਮਾਰਗ, ਦੱਸੋ ਰਸਤਾ, ਦੱਸੋ ਕਿਵੇਂ ਉਸ ਪ੍ਰਭੂ ਨੂੰ ਮਿਲਿਆ ਜਾਏ। ਆਪਣੇ ਆਪੇ ਨੂੰ ਮਿਲਣਾ ਤੇ ਪ੍ਰਭੂ ਨੂੰ ਮਿਲਣਾ ਇੱਕ ਹੀ ਗੱਲ। ਆਪਣੇ ਆਪੇ ਦੀ ਪਹਿਚਾਣ ਹੀ ਪ੍ਰਭੂ ਦੀ ਪਹਿਚਾਣ ਹੈ, ਕਿਉਂਕਿ ਜੋ ਸਾਡਾ ਆਪਣਾ ਆਪਾ ਹੈ ਉਹ ਪ੍ਰਭੂ ਤੋਂ ਬਿਨਾਂ ਤੇ ਹੋ ਨਹੀਂ ਨਾ ਸਕਦਾ। ਕੋਈ ਵੀ ਚੀਜ਼ ਅਕਾਲ ਪੁਰਖ ਤੋਂ ਬਿਨਾਂ ਤੇ ਹੋ ਨਹੀਂ ਸਕਦੀ। ਉਸ ਦੇ ਦਰਮਿਆਨ ਦੇ ਵਿੱਚ ਇੱਕ ਝੂਠੀ ਹਸਤੀ ਪੈਦਾ ਹੋ ਗਈ ਹੈ, ਉਸ ਦੇ ਦਰਮਿਆਨ ਦੇ ਵਿੱਚ ਇੱਕ ਫੇਕ ਹਸਤੀ ਜੋ ਹੈ ਉਹ ਫੋਰਮ ਹੋ ਗਈ ਹੈ। ਉਸੇ ਨੂੰ ਹੀ ਹਉਮੈ ਹੈ, ਉਹੀ ਮੈਂ ਕਹਿੰਦੀ ਹੈ,
ਉਸ ਮੈਂ ਨੂੰ ਹੀ ਸਭ ਦੁੱਖ ਹਨ, ਉਸ ਮੈਂ ਨੂੰ ਹੀ ਮੇਰਾ ਮੇਰੀ ਹੈ। ਅਤੇ ਜਦੋਂ ਉਹ ਜਿਹੜੀ ਗਲਤ ਫਾਰਮ ਹੋਈ ਉਹ ਹਸਤੀ ਹੈ ਉਹ ਪਰੇ ਹਟ ਜਾਏਗੀ, ਦਰਮਿਆਨ ਚ ਉਹੀ ਦੀਵਾਰ ਹੈ, ਔਰ ਜਦੋਂ ਉਹ ਦੀਵਾਰ ਟੁੱਟ ਜਾਏਗੀ ਉਦੋਂ ਫਿਰ ਜੋ ਸਾਡਾ ਅਸਲ ਆਪਾ ਹੈ ਉਹ ਅੰਦਰ ਪਰਮਾਤਮਾ ਦੀ ਹੀ ਜੋਤ ਹੈ, ਉਸਦੇ ਦਰਸ਼ਨ ਹੋ ਜਾਣਗੇ, ਔਰ ਉਸਦੇ ਵਾਸਤੇ ਇਹ ਅਰਦਾਸ ਹੈ, ਇਹ ਜਾਚਨਾ ਹੈ ਕਿ ਇਹ ਸੰਤੋ ਮੈਨੂੰ ਮਾਰਗ ਦੱਸੋ। ਗੁਰੂ ਮਹਾਰਾਜ ਜੀ ਨੇ ਸ਼ਬਦ ਨੂੰ ਕਿੰਨੇ ਬਿਊਟੀਫੁਲ ਢੰਗ ਨਾਲ ਕੰਪੋਜ਼ ਕੀਤਾ ਹੈ, ਪਹਿਲਾਂ ਡਿਜ਼ਾਇਰ ਪੇਸ਼ ਕੀਤੀ ਹੈ, ਖਾਹਿਸ਼ ਪੇਸ਼ ਕੀਤੀ ਹੈ, ਤਮੰਨਾ ਪੇਸ਼ ਕੀਤੀ ਹੈ, ਫਿਰ ਮਾਰਗ ਲੱਭਣ ਦੀ ਇੱਛਾ ਹੈ, ਉਸਦੇ ਵਾਸਤੇ ਢੂੰਡ ਹੈ, ਸਰਚ ਹੈ ਕਿ ਇਹ ਸੰਤੋ ਮੈਨੂੰ ਉਹ ਮਾਰਗ ਦੱਸੋ ਤਾਂ ਕਿ ਮੈਂ ਉਸ ਮਾਰਗ ਤੇ ਚੱਲ ਪਾਵਾਂ, ਚੱਲਦਾ ਚੱਲਦਾ ਉਸ ਪ੍ਰਭੂ ਨੂੰ ਮੈਂ ਪਾ ਲਵਾਂ। ਉਹ ਮਹਾਂਪੁਰਸ਼ ਦੱਸਦੇ ਹਨ ਮਾਰਗ ਇਹ ਹੈ, ਰਸਤਾ ਇਹ ਹੈ, ਉਸ ਪ੍ਰਭੂ ਨੂੰ ਮਿਲਣ ਦੇ ਵਾਸਤੇ ਜੋ ਰਾਹ ਹੈ ਉਹਦੇ ਵਿੱਚ ਆਹਾ ਆਹਾ ਕਰਨਾ ਪੈਂਦਾ ਹੈ, ਉਸਨੂੰ ਸੁਣੋ ਪ੍ਰੇਮ ਦੇ ਨਾਲ

0: ਜਿਹੜਾ ਸੇਵਕ
1: ਆਪਣਾ ਮਨ ਪੇਸ਼ ਕਰੇ
0: ਮਨ ਵੇਚਣ ਦਾ ਭਾਵ ਜਦੋਂ ਅਸੀਂ ਕੋਈ ਚੀਜ਼ ਆਪਣੀ ਕੋਈ ਚੀਜ਼ ਕਿਸੇ ਨੂੰ ਵੇਚ ਦਈਏ ਫਿਰ ਉਸ ਉੱਤੇ ਸਾਡੀ ਓਨਰਸ਼ਿਪ ਨਹੀਂ ਰਹਿ ਜਾਂਦੀ ਉਸ ਦਾ ਓਨਰ ਉਹ ਹੋ ਜਾਂਦਾ ਹੈ ਜਿਸ ਨੂੰ ਉਹ ਵੇਚ ਦਿੱਤਾ ਜਾਂਦਾ ਓਨਰਸ਼ਿਪ ਜੋ ਹੈ ਉਹ ਬਦਲ ਜਾਂਦੀ ਹੈ ਗੁਰੂ ਮਹਾਰਾਜ ਜੀ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦੇ ਵਾਸਤੇ ਤੁਹਾਨੂੰ ਆਪਣਾ ਮਨ ਜੋ ਹੈ ਉਹ ਵੇਚ ਦੇਣਾ ਪਏਗਾ ਸਤਿਗੁਰੂ ਨੂੰ ਅਤੇ ਤੁਹਾਡੇ ਮਨ ਦਾ ਓਨਰ ਜੋ ਹੈ ਉਹ ਸਤਿਗੁਰੂ ਹੋਏਗਾ ਕਿਉਂਕਿ ਹੁਣ ਸਾਡੀ ਜ਼ਿੰਦਗੀ ਨੂੰ ਮਨ ਚਲਾਉਂਦਾ ਮਨ ਚਲਾਉਂਦਾ ਅਸੀਂ ਆਖਦੇ ਹਾਂ ਮੇਰਾ ਮਨ ਨਹੀਂ ਮੰਨਦਾ ਮੇਰਾ ਮਨ ਆ ਕਹਿੰਦਾ ਹਾਲੇ ਮੇਰੇ ਮਨ ਨੂੰ ਗੱਲ ਲੱਗਦੀ ਨਹੀਂ ਗੁਰਬਾਣੀ ਪੜ੍ਹਨ ਨੂੰ ਮੇਰਾ ਮਨ ਲੱਗਦਾ ਨਹੀਂ ਵਾਹਿਗੁਰੂ ਦਾ ਸਿਮਰਨ ਕਰਨ ਲੱਗਦਾ ਹਾਂ ਤੇ ਮੇਰਾ ਮਨ ਲੱਗਦਾ ਨਹੀਂ ਸੋ ਇਹ ਮਨ ਹੀ ਰੁਕਾਵਟ ਔਰ ਮਨ ਫਿਰ ਆਪਣੀ ਇੱਛਾ ਜੋ ਹੈ ਉਹ ਪੂਰੀ ਨਾ ਹੋਵੇ ਤਾਂ ਕ੍ਰੋਧਿਤ ਹੁੰਦਾ ਹੈ ਗੁੱਸਾ ਚੜ੍ਹਦਾ ਹੈ ਗੁਰੂ ਮਹਾਰਾਜ ਜੀ ਆਖਦੇ ਨੇ ਇਨਸਾਨ ਤੈਨੂੰ ਆਪਣਾ ਮਨ ਗੁਰੂ ਨੂੰ ਦੇ ਦੇਣਾ ਪਏਗਾ ਜਦੋਂ ਅਸੀਂ ਆਪਣਾ ਮਨ ਐਕਸਰਸਾਈਜ਼ ਨਾ ਕਰ ਸਕੀਏ ਫਿਰ ਸਾਡੀ ਆਪਣੀ ਅਥਾਰਟੀ ਖਤਮ ਹੋ ਜਾਂਦੀ ਸਾਡੀ ਅਥਾਰਟੀ ਨਹੀਂ ਰਹਿ ਜਾਂਦੀ ਮੇਰਾ ਮਨ ਕਹਿੰਦਾ ਹੈ ਸੌਣ ਨੂੰ ਪਰ ਉਹ ਅਸੀਂ ਕਿਸੇ ਨੂੰ ਦੇ ਚੁੱਕੇ ਹਾਂ ਉਸਦੀ ਮਰਜ਼ੀ ਹੈ ਸੌਣ ਦੇਵੇ ਜਾਂ ਨਾ ਸੌਣ ਦੇਵੇ ਮੇਰਾ ਮਨ ਕਰਦਾ ਹੈ ਸਰਟਨ ਚੀਜ਼ਾਂ ਰੈਲਿਸ਼ ਕਰਨ ਜਿਸ ਨੂੰ ਅਸੀਂ ਦੇ ਚੁੱਕੇ ਹਾਂ ਮਨ ਉਸਦੀ ਮਰਜ਼ੀ ਹੈ ਉਹ ਕਰਨ ਦੇਵੇ ਜਾਂ ਨਾ ਕਰਨ ਦੇਵੇ ਮੈਨੂੰ ਕੋਈ ਗਾਲੀ ਦਿੰਦਾ ਹੈ ਮੇਰਾ ਮਨ ਕਰਦਾ ਹੈ ਮੈਂ ਉਸਨੂੰ 10 ਗਾਲੀਆਂ ਦਿਆਂ ਪਰ ਹੁਣ ਕਿਉਂਕਿ ਮੇਰੇ ਪਾਸ ਮਨ ਰਹਿ ਨਹੀਂ ਗਿਆ ਕਿਉਂਕਿ ਕਿਸੇ ਨੂੰ ਦੇ ਚੁੱਕਾ ਜਦ ਕਿਸੇ ਨੂੰ ਦੇ ਚੁੱਕਾ ਹਾਂ ਤਾਂ ਫਿਰ ਮੈਂ ਰਿਐਕਟ ਕਿਵੇਂ ਕਰਾਂਗਾ ਮਨ ਨਹੀਂ ਹੈ ਪਾਸ ਔਰ ਜੇ ਮਨ ਦੇ ਦਿੱਤਾ ਤੇ ਹਸਤੀ ਹੀ ਦੇ ਦਿੱਤੀ ਸਮਝੋ ਹਸਤੀ ਹੀ ਦੇ ਉਸ ਫੇਕ ਹਸਤੀ ਨੂੰ ਝੂਠੀ ਹਸਤੀ ਨੂੰ ਜੋ ਸਾਡੀ ਸਭਨਾਂ ਦੀ ਇੱਕ ਫੋਰਮ ਹੋਈ ਹੋਈ ਹੈ ਉਸ ਹਸਤੀ ਨੂੰ ਮਹਾਰਾਜ ਜੀ ਛੀਨ ਲੈਣਾ ਚਾਹੁੰਦੇ ਹਨ ਮਹਾਰਾਜ ਜੀ ਸਾਥੋਂ ਲੈ ਲੈਣਾ ਚਾਹੁੰਦੇ ਹਨ ਕਿਉਂਕਿ ਸਭ ਤੋਂ ਘਟੀਆ ਚੀਜ਼ ਇਹੀ ਹੈ ਔਰ ਇਨਸਾਨ ਆਪਣਾ ਮਨ ਕਿਸੇ ਨੂੰ ਦਿੰਦਾ ਨਹੀਂ ਕਿਸੇ ਨੂੰ ਨਹੀਂ ਇਹ ਦੇ ਸਕਦਾ ਪਰ ਗੁਰੂ ਦਾ ਰਿਸ਼ਤਾ ਹੀ ਐਸਾ ਹੈ ਕਿ ਜਿੱਥੇ ਇੱਕ ਮਨ ਦੇਣਾ ਪੈਂਦਾ ਹੈ ਮਹਾਰਾਜ ਜੀ ਆਖਦੇ ਹਨ ਮਨ ਅਰਪਿਓ ਹੁਣ ਇਹ ਦੇਖ ਲਓ ਕਿਤਨੀ ਆਸਾਨ ਗੱਲ ਕਿਤਨੀ ਆਸਾਨ ਗੱਲ ਗੁਰੂ ਝਿੜਕ ਸਕਦਾ ਹੈ ਅਗਰ ਉਹ ਤਾੜੇ ਝਿੜਕੇ ਨਾਰਾਜ਼ ਹੋਏ ਅਸੀਂ ਉਸਦੇ ਆਦੀ ਨਹੀਂ ਹਾਂ ਕਿ ਸਾਨੂੰ ਕੋਈ ਝਿੜਕੇ ਸਾਡੀ ਹੋਮੇ ਅਲਾਓ ਨਹੀਂ ਕਰਦੀ ਨਹੀਂ ਨਾ ਕਰਦੀ ਉਹ ਹਉਮੈ ਅਲਾਓ ਨਹੀਂ ਕਰਦੀ, ਹਉਮੈ ਪਸੰਦ ਨਹੀਂ ਕਰਦੀ ਕਿ ਉਸਦੇ ਰਸਤੇ ਦੇ ਵਿੱਚ ਕੋਈ ਆਵੇ। ਪਰ ਇਹ ਹੁਣ ਸੁਭਾਅ, ਇਹ ਪੈਟਰਨ ਸਾਰੇ ਦੇ ਸਾਰੇ ਗੁਰੂ ਨੇ ਤੋੜਨੇ ਹਨ, ਤਾਂ ਹੀ ਉਹ ਹਸਤੀ ਟੁੱਟੇਗੀ। ਉਸ ਹਸਤੀ ਨੂੰ ਗੁਰੂ ਨੇ ਮਾਰ ਦੇਣਾ ਹੈ। ਮਹਾਰਾਜ ਜੀ ਨੇ ਆਖਿਆ ਮਰਨਾ ਪੈਂਦਾ, ਜੀਵਤ ਮਰੇ ਮਰੇ ਫੁਨ ਜੀਵੇ ਤਾਂ ਮੁਖ ਅੰਤਰ ਪਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ, ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਸਤਿਗੁਰੂ ਵੀ ਉਦੋਂ ਹੀ ਮਿਲਦਾ ਹੈ, ਨਾਨਕ ਸਤਿਗੁਰ ਤਦ ਹੀ ਪਾਏ, ਸਤਿਗੁਰੂ ਵੀ ਤਦੋਂ ਹੀ ਜਾ ਕੇ ਮਿਲਦਾ ਹੈ ਜੇ ਤੁਹਾਡਾ ਆਪਣਾ ਮਨ ਮਰਜ਼ੀ ਵਾਲਾ ਮਨ ਜੋ ਹੈ ਉਸਨੂੰ ਵਿੱਚੋਂ ਗਵਾ ਦਿਓ। ਕਿਉਂਕਿ ਦੁਨੀਆਂ ਦੇ ਸਾਰੇ ਰਿਸ਼ਤਿਆਂ ਦੇ ਵਿੱਚ ਅਸੀਂ ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀ ਹਉਮੈ ਨੂੰ ਲੈ ਕੇ ਮਿਲਦੇ ਹਾਂ, ਅਤੇ ਸਾਨੂੰ ਹਮੇਸ਼ਾ ਇਹ ਡਰ ਹੁੰਦਾ ਹੈ ਕਿ ਕਿਤੇ ਮੇਰੀ ਹਉਮੈ ਛੋਟੀ ਨਾ ਪੈ ਜਾਏ, ਮੈਂ ਛੋਟਾ ਨਾ ਪੈ ਜਾਏ। ਦੁਨੀਆਂ ਦੇ ਤਮਾਮ ਰਿਸ਼ਤਿਆਂ ਦੇ ਵਿੱਚ ਅਸੀਂ ਹਉਮੈ ਨੂੰ ਲੈ ਕੇ ਮਿਲਦੇ ਹਾਂ, ਆਪੋ ਆਪਣੀਆਂ ਕੁਆਲਿਟੀਜ਼ ਨੂੰ ਲੈ ਕੇ ਮਿਲਦੇ ਹਾਂ, ਖੂਬੀਆਂ ਨੂੰ ਲੈ ਕੇ ਮਿਲਦੇ ਹਾਂ। ਲੇਕਿਨ ਗੁਰੂ ਦਾ ਇੱਕ ਇਹ ਰਿਸ਼ਤਾ ਹੈ ਜਿਸ ਦੇ ਵਿੱਚ ਆਪਣੀ ਹਉਮੈ ਨੂੰ, ਆਪਣੇ ਮਨ ਨੂੰ, ਆਪਣੀ ਹਸਤੀ ਨੂੰ, ਆਪਣੀ ਹੋਂਦ ਨੂੰ, ਆਪਣੀ ਮਰਜ਼ੀ ਨੂੰ ਬਿਲਕੁਲ ਮਾਰ ਕੇ ਹੀ ਮਿਲਿਆ ਜਾ ਸਕਦਾ। ਵੈਸੇ ਮਿਲਿਆ ਹੀ ਨਹੀਂ ਜਾ ਸਕਦਾ, ਮਿਲਣ ਹੀ ਨਹੀਂ ਹੋ ਸਕਦਾ। ਨਾਨਕ ਸਤਿਗੁਰ ਤਦ ਹੀ ਪਾਏ ਜਾਂ ਵਿੱਚੋਂ ਆਪ ਗਵਾਏ। ਕਹਿੰਦੇ ਢੰਗ ਬਸ ਇਹੀ ਹੈ ਆਪਣੇ ਆਪੇ ਨੂੰ ਪਹਿਚਾਨਣ ਦਾ, ਮਨ ਅਰਪਿਓ, ਹਉਮੈ ਤਜੋ, ਆਪਣਾ ਮਨ ਦੇ ਦਿਓ ਅਤੇ ਆਪਣੀ ਹਉਮੈ ਜੋ ਹੈ ਉਹ ਦੇ ਦਿਓ। ਮਨ ਅਰਪਿਓ ਹਉਮੈ ਤਜੋ ਇਤ ਪੰਥ ਜੁਲਾਈਆ। ਕਹਿੰਦੇ ਆਹ ਪੰਥ ਹੈ, ਅਸੀਂ ਪਤਾ ਨਹੀਂ ਕਿਹੜਾ ਪੰਥ ਕਹਿੰਦੇ ਰਹਿੰਦੇ ਹਾਂ। ਕਹਿੰਦੇ ਆਹ ਪੰਥ ਹੈ ਜਿਸ ਪੰਥ ਦੇ ਉੱਤੇ ਚੱਲਣਾ ਹੈ। ਮਨ ਅਰਪਿਓ ਹਉਮੈ ਤਜੋ, ਹਰੇਕ ਇਨਸਾਨ ਦੀ ਇੱਕ ਆਪਣੀ ਹਸਤੀ ਹੈ ਅਤੇ ਆਪਣੀ ਅਥਾਰਟੀ ਸਮਝਦਾ ਹੈ। ਦੁਨੀਆਂ ਦੇ ਵਿੱਚ ਜਦੋਂ ਸਾਡੇ ਉੱਤੇ ਕੋਈ ਦੂਸਰੀ ਅਥਾਰਟੀ ਹੁੰਦੀ ਹੈ ਉਦੋਂ ਅਸੀਂ ਉਸਨੂੰ ਹੈਪੀਲੀ ਐਕਸੈਪਟ ਨਹੀਂ ਕਰਦੇ, ਕਈ ਦਫ਼ਾ ਮਜਬੂਰੀ ਦੇ ਨਾਲ ਸਾਨੂੰ ਐਕਸੈਪਟ ਕਰਨੀ ਪੈਂਦੀ, ਹੈਪੀਲੀ ਐਕਸੈਪਟ ਨਹੀਂ ਕਰਦੇ। ਦੱਸੋ ਕਿਸ ਦੀ ਅਥਾਰਟੀ ਨੂੰ ਅਸੀਂ ਬਹੁਤ ਹੈਪੀਲੀ ਐਕਸੈਪਟ ਕਰਦੇ ਹਾਂ? ਕਿਸੇ ਦੀ ਅਥਾਰਟੀ ਨੂੰ ਅਸੀਂ ਹੈਪੀਲੀ ਐਕਸੈਪਟ ਨਹੀਂ ਕਰਦੇ। ਪਰ ਇੱਥੇ ਗੁਰੂ ਦੀ ਅਥਾਰਟੀ ਨੂੰ ਸ਼ਿਸ਼ ਜੋ ਹੈ ਉਹ ਪਿਆਰ ਕਰਦਾ ਹੈ। ਇਹ ਫਰਕ, ਮਹਾਰਾਜ ਜੀ ਨੇ ਇੱਕ ਸ਼ਬਦ ਲਿਖਿਆ ਨਾ ਗੁਰੂ ਨਾਨਕ ਸਾਹਿਬ ਜੀ ਨੇ, ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਂ ਸੁਭਾਗਾ, ਗੁਰਕੀ ਬਚਨੀ ਹਾਟ ਬਿਕਾਨਾ। ਕਹਿੰਦੇ ਮੈਂ ਵਿਕ ਗਿਆ ਹਾਂ। ਪੁਰਾਣੇ ਜ਼ਮਾਨਿਆਂ ਦੇ ਵਿੱਚ ਇਨਸਾਨ ਵਿਕਦੇ ਸਨ, ਅਤੇ ਜਦੋਂ ਇਨਸਾਨ ਕੋਈ ਵਿਕ ਜਾਂਦਾ ਸੀ ਉਹਦੀ ਆਪਣੀ ਕੋਈ ਅਥਾਰਟੀ ਨਹੀਂ ਸੀ ਰਹਿ ਜਾਂਦੀ, ਉਹ ਸਲੇਵ ਬਣ ਜਾਂਦਾ ਸੀ। ਫਿਰ ਜੋ ਉਸਦਾ ਮਾਲਕ ਹੈ ਉਹ ਉਸ ਤੋਂ ਜੋ ਮਰਜ਼ੀ ਕਰਾਵੇ, ਸੌਣ ਦਵੇ ਨਾ ਦਵੇ, ਖਾਣ ਨੂੰ ਦਵੇ ਨਾ ਦਵੇ, ਕੱਪੜਾ ਦਵੇ ਨਾ ਦਵੇ, ਉਹ ਸਲੇਵ ਕੁਛ ਨਹੀਂ ਸੀ ਕਰ ਸਕਦਾ, ਕਿਉਂਕਿ ਉਹ ਉਸਨੇ ਖਰੀਦਿਆ ਹੁੰਦਾ ਸੀ। ਮਹਾਰਾਜ ਜੀ ਕਹਿੰਦੇ ਹਨ ਮੈਂ ਵੀ ਵਿਕਿਆ ਹੋਇਆ ਹਾਂ। ਗੁਰਕੀ ਬਚਨੀ ਹਾਟ ਬਿਕਾਨਾ, ਕਹਿੰਦੇ ਮੈਂ ਵੀ ਵਿਕ ਗਿਆ ਹਾਂ, ਹੁਣ ਮੇਰੀ ਆਪਣੀ ਕੋਈ ਹਸਤੀ ਨਹੀਂ। ਜਦੋਂ ਆਪਣੀ ਹਸਤੀ ਹੀ ਨਾ ਰਹੀ, ਪਰ ਉਹ ਜੋ ਸਲੇਵਰੀ ਸੀ ਉਸ ਦੇ ਵਿੱਚ ਸਲੇਵ ਕਦੇ ਖੁਸ਼ ਨਹੀਂ ਸੀ ਹੁੰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਹੈਪੀਲੀ ਐਕਸੈਪਟ ਨਹੀਂ ਸੀ ਕਰਦਾ, ਉਸ ਸਲੇਵਰੀ ਨੂੰ ਸਲੇਵ ਕਦੇ ਪਿਆਰ ਨਹੀਂ ਸੀ ਕਰਦਾ। ਅਤਿਅੰਤ ਦੁਖੀ ਹੁੰਦਾ ਸੀ, ਚਾਹੁੰਦਾ ਸੀ ਕਿ ਕਿਸ ਤਰ੍ਹਾਂ ਮੈਂ ਇਸ ਸਲੇਵਰੀ ਦੇ ਵਿੱਚੋਂ ਆਜ਼ਾਦ ਹੋ ਜਾਵਾਂ। ਪਰ ਇਹ ਸਲੇਵਰੀ ਐਸੀ ਹੈ, ਇਹ ਗੁਲਾਮੀ ਐਸੀ ਹੈ ਜਿੱਥੇ ਕਹਿੰਦੇ ਹਨ ਮੈਂ ਆਪਣੀ ਇੱਛਾ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਮੈਂ ਖੁਦ ਵਿਕ ਗਿਆ ਹਾਂ। ਉਦੋਂ ਲੋਕਾਂ ਨੂੰ ਜ਼ਬਰਦਸਤੀ ਪਕੜ ਕੇ ਵੇਚਿਆ ਜਾਂਦਾ ਸੀ, ਫੜ ਲਿਆ ਜਾਂਦਾ ਸੀ, ਫਸਾ ਲਿਆ ਜਾਂਦਾ ਸੀ, ਫਿਰ ਉਹਨਾਂ ਨੂੰ ਵੇਚਿਆ ਜਾਂਦਾ ਸੀ, ਕੁੱਟਿਆ ਮਾਰਿਆ ਜਾਂਦਾ ਸੀ, ਉਹਨਾਂ ਨੂੰ ਖਰੀਦਣ ਵਾਲੇ ਉਹਨਾਂ ਨੂੰ ਖਰੀਦ ਕੇ ਲੈ ਜਾਂਦੇ ਸਨ, ਫਿਰ ਉਹਨਾਂ ਦੀ ਪ੍ਰੋਪਰਟੀ ਹੁੰਦੀ ਸੀ ਔਰ ਉਸਦੇ ਵਿੱਚੋਂ ਨਿਕਲਣਾ ਭੱਜ ਜਾਣਾ ਚਾਹੁੰਦੇ ਸਨ। ਪਰ ਇਹ ਸਲੇਵਰੀ ਮੁਹੱਬਤ ਦੇ ਵਿੱਚ ਹੈ, ਪਿਆਰ ਦੇ ਵਿੱਚ, ਕਿਉਂਕਿ ਗੁਰੂ ਇਤਨਾ ਪਿਆਰਾ ਲੱਗਦਾ ਹੈ, ਇਤਨਾ ਮਹਾਨ ਹੈ। ਮਹਾਰਾਜ ਜੀ ਆਖਦੇ ਹਨ ਮੇਰਾ ਦਿਲ ਕਰਦਾ ਹੈ ਕਿ ਮੈਂ ਵਿਕ ਜਾਵਾਂ ਤੇਰੇ ਪਾਸ, ਤੂੰ ਮੇਰਾ ਸਾਹਿਬ ਹੋਵੇਂ, ਜੋ ਤੂੰ ਆਖੇ ਮੈਂ ਉਹੀ ਕਰਾਂ। ਮਹਾਰਾਜ ਜੀ ਆਖਦੇ ਹਨ ਜਿਤਨੀ ਦੇਰ ਤੱਕ ਤੁਹਾਡਾ ਰਿਸ਼ਤਾ ਅਜਿਹਾ ਨਹੀਂ ਹੈ, ਉਤਨੀ ਦੇਰ ਤੱਕ ਤੁਸੀਂ ਜੋ ਤੁਹਾਡਾ ਗਲਤ ਆਪਾ ਹੈ, ਜਬ ਹਮ ਹੋਤੇ ਤਬ ਤੂੰ ਨਾ ਹੀ, ਜਬ ਤੱਕ ਉਹ ਹਮ ਹੈ ਮੈਂ ਹਾਂ, ਉਹ ਹਸਤੀ ਖਲੋਤੀ ਹੈ, ਉਦੋਂ ਤੱਕ ਫਿਰ ਅਸਲ ਹਸਤੀ ਦੇ ਦੀਦਾਰ ਨਹੀਂ ਹੋ ਸਕਦੇ। ਅਸਲ ਹਸਤੀ ਦੇ ਦੀਦਾਰਾਂ ਦੇ ਵਾਸਤੇ ਇਸ ਝੂਠੀ ਹਸਤੀ ਨੂੰ ਮਰਨਾ ਪਏਗਾ, ਔਰ ਹੋਰ ਕੋਈ ਵੀ ਰਿਸ਼ਤਾ ਸੰਭਵ ਨਹੀਂ ਹੈ ਜਿਸ ਦੇ ਸਾਹਮਣੇ ਇਹ ਮਰ ਸਕੇ। ਬੱਚਾ ਪੇਰੈਂਟਸ ਦੇ ਸਾਹਮਣੇ ਮਰ ਨਹੀਂ ਸਕਦਾ, ਆਪਣੀ ਹਸਤੀ ਨੂੰ ਤਿਆਗ ਨਹੀਂ ਸਕਦਾ, ਪੇਰੈਂਟਸ ਨੂੰ ਉਹ ਜਵਾਬ ਦੇ ਸਕਦਾ ਹੈ, ਬੇਸ਼ੱਕ ਪੋਲਾਈਟਲੀ ਦੇ ਦੇਵੇ, ਉਹਨਾਂ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਪਤੀ ਪਤਨੀ ਦਾ ਵੀ ਜੋ ਰਿਸ਼ਤਾ ਹੈ, ਉਸ ਦੇ ਵਿੱਚ ਵੀ ਪਤਨੀ ਪਤੀ ਦੇ ਨਾਲ ਡਿਸਐਗਰੀ ਕਰ ਸਕਦੀ ਹੈ, ਪਤੀ ਪਤਨੀ ਦੇ ਨਾਲ ਡਿਸਐਗਰੀ ਕਰ ਸਕਦਾ ਹੈ। ਭਰਾ ਭਰਾ ਦਾ ਰਿਸ਼ਤਾ ਹੈ, ਉੱਥੇ ਵੀ ਕੋਈ ਵੀ ਭਰਾ ਦੂਸਰੇ ਭਰਾ ਨੂੰ ਐਬਸੋਲੂਟਲੀ ਸਰੈਂਡਰ ਨਹੀਂ ਕਰ ਸਕਦਾ, ਦੋਨਾਂ ਦੀ ਆਪੋ ਆਪਣੀ ਅਥਾਰਟੀ ਹੈ, ਆਪੋ ਆਪਣੀ ਹਸਤੀ ਹੈ। ਸੋ ਸਾਡੀ ਦੁਨੀਆਂ 'ਚ ਕੋਈ ਵੀ ਅਜਿਹਾ ਰਿਸ਼ਤਾ ਨਹੀਂ ਹੈ ਜੋ ਰਿਸ਼ਤਾ ਸਾਡੇ ਲਈ ਇਹ ਗਰਾਊਂਡ ਬਣੇ ਕਿ ਜਿੱਥੇ ਅਸੀਂ ਆਪਣੀ ਹਸਤੀ ਨੂੰ ਮਿਟਾ ਸਕੀਏ, ਆਪਣੀ ਹਸਤੀ ਨੂੰ ਸਰੈਂਡਰ ਕਰ ਸਕੀਏ, ਆਪਣੇ ਆਪ ਨੂੰ ਵੇਚ ਦਈਏ, ਅਤੇ ਵਿਕੀ ਹੋਈ ਚੀਜ਼ ਸਮਝੀਏ ਕਿ ਹੁਣ ਇਹ ਮਾਲਕ ਮੇਰਾ ਇਹ ਹੈ, ਮੇਰੀ ਆਪਣੀ ਕੋਈ ਹਸਤੀ ਨਹੀਂ ਰਹਿ ਗਈ। ਗੁਰੂ ਮਹਾਰਾਜ ਜੀ ਕਹਿੰਦੇ ਹਨ ਮਨ ਅਰਪਿਓ ਹੋਮੇ ਤਜੋ ਇਤ ਪੰਥ ਜੁਲਾਈ, ਆਪਣਾ ਮਨ ਤੁਹਾਨੂੰ ਅਰਪਣ ਕਰਨਾ ਪੈਣਾ ਹੈ, ਅਤੇ ਫਿਰ ਹਰ ਗੁਰੂ ਦੇ ਵਚਨ ਨੂੰ ਤੁਹਾਨੂੰ ਸਵੀਕਾਰ ਕਰਨਾ ਪੈਣਾ ਹੈ। ਤੁਸੀਂ ਕਿਸੇ ਵੀ ਵਚਨ ਦੀ ਉਲੰਘਣਾ ਨਹੀਂ ਕਰ ਸਕਦੇ, ਉਹ ਤੁਹਾਡਾ ਰਾਈਟ ਹੀ ਨਹੀਂ ਹੈ, ਤੁਹਾਡਾ ਬਿਲਕੁਲ ਰਾਈਟ ਨਹੀਂ। ਗੁਰੂ ਵੱਲੋਂ ਡਿਸਿਪਲਿਨ ਮਿਲੇਗਾ ਔਰ ਉਸ ਡਿਸਿਪਲਿਨ ਨੂੰ ਤੋੜਨ ਦੀ ਤੁਹਾਨੂੰ ਅਥਾਰਟੀ ਨਹੀਂ। ਆਪਣਾ ਆਪਾ ਮਰ ਗਿਆ ਨਾ, ਆਪਣੀ ਹੋਂਦ ਕੋਈ ਰਹੀ ਨਹੀਂ ਗਈ। ਉਸ ਡਿਸਿਪਲਿਨ ਦੇ ਵਿੱਚ ਚੱਲਦਿਆਂ, ਉਸ ਗੁਰੂ ਦੇ ਵਚਨਾਂ ਦੇ ਆਧਾਰ ਤੇ ਚੱਲਦਿਆਂ ਆਪਣੀ ਫਿਰ ਜ਼ਿੰਦਗੀ ਕੁਛ ਨਹੀਂ ਰਹਿ ਗਈ ਜੋ ਗੁਰੂ ਦੇ ਵਚਨ ਹਨ, ਜੋ ਗੁਰੂ ਦੇ ਫੁਰਮਾਨ ਹਨ, ਜੋ ਗੁਰੂ ਦਾ ਹੁਕਮ ਹੈ, ਉਸ ਨੂੰ ਕਮਾਉਣਾ ਹੈ ਸਿਰਫ, ਜ਼ਿੰਦਗੀ ਦਾ ਮਨੋਰਥ ਸਿਰਫ ਇਹੀ ਰਹਿ ਜਾਂਦਾ। ਇਸ ਵੇਲੇ ਸਾਡੀ ਜ਼ਿੰਦਗੀ ਦਾ ਮਨੋਰਥ ਜੋ ਹੈ ਉਹ ਜੋ ਸਾਡੇ ਮਨ ਚਾਹੁੰਦੇ ਹਨ ਉਹ ਹੈ, ਜੋ ਸਾਨੂੰ ਆਲੇ ਦੁਆਲੇ ਇਨਫਲੂਐਂਸਿਸ ਮਿਲਦੇ ਹਨ ਉਹ ਹੈ। ਪਰ ਜਦੋਂ ਕੋਈ ਗੁਰੂ ਦਾ ਡਿਸਾਈਪਲ ਬਣ ਜਾਂਦਾ ਹੈ ਉਦੋਂ ਉਸ ਦਾ ਇੱਕ ਹੀ ਮਨੋਰਥ ਹੁੰਦਾ ਹੈ ਕਿ ਉਹ ਆਪਣੇ ਗੁਰੂ ਦੇ ਵਚਨਾਂ ਨੂੰ ਕਮਾਉਂਦਾ ਹੈ, ਉਹਨਾਂ 'ਚ ਉਸਨੂੰ ਨਫ਼ਾ ਹੋ ਜਾਏ ਤਾਂ ਵੀ ਠੀਕ, ਨੁਕਸਾਨ ਹੋ ਜਾਏ ਤਾਂ ਵੀ ਠੀਕ, ਉਹਨਾਂ ਵਚਨਾਂ ਨੂੰ ਕਮਾਉਂਦਿਆਂ ਹੋਇਆਂ ਉਸਦੀ ਡੈਥ ਵੀ ਹੋ ਜਾਏ ਤਾਂ ਵੀ ਠੀਕ। ਅਬ ਹਮ ਚਲੀ ਠਾਕੁਰ ਪੈ ਹਾਰ, ਹੈ ਠਾਕੁਰ ਹੁਣ ਮੈਂ ਤੇਰੇ ਸਾਹਮਣੇ ਆ ਕੇ ਹਾਰ ਗਈ, ਹਾਰ ਮੰਨ ਲਈ। ਜੋ ਹਾਰ ਮੰਨ ਲੈਂਦਾ ਸਰੈਂਡਰ ਕਰ ਦਿੰਦਾ, ਦੂਸਰੇ ਦੇ ਕਬਜ਼ੇ 'ਚ ਆ ਜਾਂਦਾ, ਦੂਸਰੇ ਦੀ ਅਥਾਰਟੀ। ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ, ਹੁਣ ਤੇਰੀ ਮਰਜ਼ੀ ਹੈ ਭਾਵੇਂ ਤੂੰ ਮੈਨੂੰ ਰੱਖ ਜਾਂ ਮਾਰ। ਦੁਨੀਆਂ 'ਚ ਕਿਹੜਾ ਐਸਾ ਰਿਸ਼ਤਾ ਹੈ ਜਿਸ ਨੂੰ ਅਸੀਂ ਇਹ ਕਹਿ ਸਕੀਏ ਕਿ ਤੇਰੀ ਮਰਜ਼ੀ ਹੈ, ਜਦੋਂ ਮਰਜ਼ੀ ਮੈਨੂੰ ਮਾਰ ਦੇ? ਅਸੀਂ ਇੱਕ ਇੱਕ ਝਟਕਾ ਮਾਰਿਆ ਹੋਇਆ ਸਹਾਰ ਨਹੀਂ ਸਕਦੇ, ਅਤੇ ਮਾਰ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਗੁਰੂ ਮਹਾਰਾਜ ਜੀ ਕਹਿੰਦੇ ਸਿਰਫ ਇੱਕ ਗੁਰੂ ਮਹਾਂਪੁਰਸ਼, ਗੁਰੂ ਸਤਿਗੁਰੂ ਹੀ ਇੱਕ ਐਸੀ ਹਸਤੀ ਹੈ ਜੋ ਕਿ ਤੁਹਾਡੇ ਲਈ ਉਹ ਗਰਾਊਂਡ ਬਣਦੀ ਹੈ, ਤੁਹਾਨੂੰ ਹੈਲਪ ਕਰਦੀ ਹੈ, ਜਿਸ ਦੇ ਰਾਹੀਂ ਤੁਸੀਂ ਆਪਣੀ ਇਸ ਹਸਤੀ ਨੂੰ ਮਾਰ ਸਕਦੇ ਹੋ। ਔਰ ਇਸ ਹਸਤੀ ਨੂੰ ਮਾਰੇ ਤੋਂ ਬਿਨਾਂ ਮਨ ਨੂੰ ਸ਼ਾਂਤੀ ਨਹੀਂ ਆ ਸਕਦੀ, ਮਨ ਨੂੰ ਠੰਡਕ ਨਹੀਂ ਮਿਲ ਸਕਦੀ, ਮਨ ਨੂੰ ਤ੍ਰਿਪਤੀ ਨਹੀਂ ਮਿਲ ਸਕਦੀ। ਜਨਮਾਂ ਜਨਮਾਂਤਰਾਂ ਦੇ ਰੋਗ ਅਤੇ ਦੁੱਖ ਕਸ਼ਟ ਜੋ ਹਨ ਉਹ ਜਾ ਨਹੀਂ ਸਕਦੇ। ਸੰਤਾਂ ਨੂੰ ਜਾ ਕੇ ਬੇਨਤੀ ਕੀਤੀ ਕਿ ਮੈਨੂੰ ਦੱਸੋ ਉਸ ਪ੍ਰਭੂ ਨੂੰ ਮਿਲਣ ਦਾ ਮਾਰਗ ਕੀ ਹੈ, ਮੈਂ ਉਸਦੇ ਦੀਦਾਰ ਕਰਨੇ ਚਾਹੁੰਦਾ ਹਾਂ। ਉਹ ਕਹਿੰਦੇ ਬਸ ਮਾਰਗ ਇਹੀ ਹੈ, ਆਪਣਾ ਮਨ ਗੁਰੂ ਨੂੰ ਅਰਪਣ ਕਰਦੇ ਅਤੇ ਆਪਣੀ ਹੋਮੇ ਨੂੰ ਤਿਆਗ ਦੇ। ਉਹ ਤਾਂ ਹੀ ਪੋਸੀਬਲ ਹੋ ਸਕਦਾ ਹੈ ਜੇ ਅਸੀਂ ਉਸਦੀ ਰਜ਼ਾ ਦੇ ਵਿੱਚ ਆ ਜਾਈਏ, ਜੇ ਅਸੀਂ ਉਸਦੀ ਰਜ਼ਾ ਦੇ ਵਿੱਚ ਆ ਜਾਈਏ। ਕਈ ਦਫ਼ਾ ਸਾਨੂੰ ਪਤਾ ਹੁੰਦਾ ਹੈ ਕਿ ਵੀ ਆਹ ਗੱਲ ਗੁਰੂ ਆਸ਼ੇ ਅਨੁਸਾਰ ਸਹੀ ਨਹੀਂ ਹੈ, ਪਰ ਫਿਰ ਵੀ ਅਸੀਂ ਕਰਦੇ ਹਾਂ ਕਿ ਲੋਕਾਚਾਰੀ ਰੱਖਣੀ ਪੈਂਦੀ ਹੈ, ਲੋਕਾਚਾਰੀ ਰੱਖਣੀ ਪੈਂਦੀ। ਉੱਥੇ ਅਸੀਂ ਜਾਣਦੇ ਹਾਂ ਵੀ ਗੁਰੂ ਮਹਾਰਾਜ ਇਸ ਗੱਲ ਨਾਲ ਸਹਿਮਤ ਤੇ ਨਹੀਂ ਹਨ, ਪਰ ਅਸੀਂ ਉਸ ਲਾਈਨ ਨੂੰ ਕ੍ਰੋਸ ਕਰ ਜਾਂਦੇ ਹਾਂ, ਉਸ ਵਚਨ ਦੀ ਉਲੰਘਣਾ ਕਰ ਜਾਂਦੇ ਹਾਂ, ਉਸ ਨੂੰ ਟੱਪ ਜਾਂਦੇ ਹਾਂ, ਆਪਣੀ ਮਨ ਮਰਜ਼ੀ ਉੱਤੇ ਇਸਤੇਮਾਲ ਕਰ ਜਾਂਦੇ ਹਾਂ, ਉੱਥੇ ਰਿਸ਼ਤਾ ਟੁੱਟ ਜਾਂਦਾ, ਉੱਥੇ ਅਸੀਂ ਗਿਰ ਜਾਂਦੇ, ਕਿਉਂਕਿ ਉੱਥੇ ਫਿਰ ਆਪਣੀ ਹਸਤੀ ਲੈ ਆਉਂਦੀ। ਆਪਣੀ ਹਸਤੀ ਨੇ ਕਿਹਾ ਕਿ ਇਹ ਲੋਕਾਚਾਰੀ ਜੋ ਹੈ ਇਹ ਨਿਭਾਣੀ ਹੀ ਪਵੇਗੀ, ਅਤੇ ਅਦਰਵਾਈਜ਼ ਜੋ ਮੇਰੀ ਹਸਤੀ ਹੈ ਉਹ ਡੇਂਜਰ ਦੇ ਵਿੱਚ ਹੈ, ਉਹ ਖਤਰੇ ਦੇ ਵਿੱਚ ਹੈ, ਇਨਸਿਕਿਉਰ ਫੀਲ ਕਰਦਾ ਹੈ। ਉੱਥੇ ਜਾ ਕੇ ਉਹ ਉਸ ਲਾਈਨ ਨੂੰ ਕ੍ਰੋਸ ਕਰ ਜਾਂਦਾ ਹੈ ਅਤੇ ਉਹ ਲੋਕਾਚਾਰੀ ਨੂੰ ਨਿਭਾ ਲੈਂਦਾ ਹੈ। ਅਤੇ ਗੁਰੂ ਦੇ ਬਚਨ ਜੋ ਹਨ ਉਹ ਲੋਕਾਚਾਰੀ ਦੇ ਅਗੇਂਸਟ ਹਨ। ਪਰ ਹਰ ਲੋਭ ਅਰ ਲੋਕਾਚਾਰ, ਕਹਿੰਦੇ ਇਸ ਨੂੰ ਤੈਨੂੰ ਤਿਆਗਣਾ ਪਏਗਾ ਕਿ ਲੋਕ ਕੀ ਕਹਿੰਦੇ ਹਨ, ਹੁਣ ਤੈਨੂੰ ਇਹ ਸੁਣਨਾ ਪਏਗਾ ਕਿ ਗੁਰੂ ਕੀ ਕਹਿੰਦਾ ਹੈ, ਨਾ ਕਿ ਲੋਕ ਕੀ ਕਹਿੰਦੇ ਹਨ। ਤੇਰੇ ਗੁਰੂ ਲੋਕ ਹਨ ਜਾਂ ਗੁਰੂ ਤੇਰਾ ਗੁਰੂ ਹੈ? ਦੁਨੀਆਂ ਕੀਆਂ ਵਡਿਆਈਆਂ ਕਵਨੇ ਆਵੇ ਕਾਮ, ਬੜੇ ਸ਼ਬਦ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਇਸ ਪ੍ਰਥਾਏ ਲਿਖੇ ਹਨ ਕਿ ਫਿਰ ਤੈਨੂੰ ਇੱਕ ਹੀ ਰਸਤਾ ਲੈਣਾ ਪੈਣਾ ਹੈ। ਲੋਕਾਂ ਵੱਲੋਂ ਤੈਨੂੰ ਅੱਖਾਂ ਵੀ ਕੰਨ ਵੀ ਇਹ ਸਭ ਕੁਝ ਬੰਦ ਕਰਨੇ ਪੈਣੇ ਹਨ ਕਿ ਉਹ ਕੀ ਕਹਿੰਦੇ ਹਨ, ਉਹ ਦੇਖਣਾ ਔਰ ਉਹ ਸੁਣਨਾ ਤੈਨੂੰ ਬੰਦ ਕਰਨਾ ਪੈਣਾ। ਤਾਂ ਅੱਜ ਦੇ ਕੀਰਤਨ ਦੇ ਵਿੱਚ ਇਹ ਉਪਦੇਸ਼ ਹੈ, ਅਗਰ ਅਸੀਂ ਆਪਣਾ ਆਪਾ ਪਹਿਚਾਨਣਾ ਹੈ, ਆਪਣਾ ਆਪਾ ਪਹਿਚਾਨਣਾ, ਮੂਲ ਨੂੰ ਪਛਾਣਨਾ ਸਾਡੀ ਜ਼ਿੰਦਗੀ ਦਾ ਗੋਲ ਹੈ। ਕਿਤੇ ਉਸਨੂੰ ਬੁੱਝਣਾ ਆਖਿਆ ਹੈ, ਕਿਤੇ ਉਸਨੂੰ ਪਹਿਚਾਨਣਾ ਆਖਿਆ। ਔਰ ਉਸ ਦੇ ਉੱਤੇ ਮੈਂ ਫਿਰ ਥੋੜ੍ਹੀਆਂ ਜਿਹੀਆਂ ਬਾਣੀ ਦੀਆਂ ਉਹੀ ਲਾਈਨਾਂ ਰਿਪੀਟ ਕਰਦੇ ਹਾਂ। ਗੁਰੂ ਮਹਾਰਾਜ ਜੀ

ਮਹਾਰਾਜ ਜੀ ਆਖਦੇ ਹਨ, ਏਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ। ਨਾ ਪਾਕ ਅਤਿ ਗੰਦਾ। ਸੋ ਕੀ ਆਖਾਂਗੇ ਆਪਣੇ ਆਪ ਨੂੰ, ਸਾਫ਼ ਸੁਥਰੇ ਜਾਂ ਨਾਪਾਕ? ਜੇ ਅਸੀਂ ਮੂਲ ਨੂੰ ਨਹੀਂ ਬੁੱਝਿਆ, ਅਸੀਂ ਤਾਂ ਜ਼ਿੰਦਗੀ ਨਾਪਾਕ ਰਹਾਂਗੇ ਔਰ ਨਾਪਾਕ ਹੀ ਹਨ। ਜੇ ਉਸ ਨੂੰ ਨਹੀਂ ਬੁੱਝਿਆ ਤੇ ਮਹਾਰਾਜ ਜੀ ਆਖਦੇ ਹਨ, ਬਿਨ ਬੂਝੇ ਵੱਡਾ ਫੇਰ ਪਿਆ ਫਿਰ ਆਵੇ ਜਾਈ, ਫਿਰ ਬਹੁਤ ਵੱਡਾ ਫੇਰ ਪਏਗਾ, 84 ਲੱਖ ਜੋੜ ਦੇ ਵਿੱਚੋਂ ਦੀ ਗੁਜ਼ਰਨਾ ਪਏਗਾ। ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ। ਇਸ ਅਪਰਚੁਨਿਟੀ ਜੋ ਕਿ ਆਪਣੇ ਆਪ ਨੂੰ ਰਿਅਲਾਈਜ਼ ਕਰਨ ਦੀ ਹੈ, ਇਸ ਤੋਂ ਜੋ ਖੁੰਝ ਜਾਏ, ਕਹਿੰਦੇ ਫਿਰ ਬਾਰ ਬਾਰ ਆਈ ਜਾਏਗਾ, ਜਾਈ ਜਾਏਗਾ, ਦੁੱਖ ਪਾਏਗਾ। ਕਹਿੰਦੇ ਮੂਲ ਸੰਭਾਲੋ ਅਚੇਤ ਗਵਾਰਾ। ਕਹਿੰਦੇ ਉਹ ਗਵਾਰ, ਉਹ ਅਚੇਤ ਭਾਵ ਬੇਹੋਸ਼, ਆਪਣੇ ਮੂਲ ਨੂੰ ਸੰਭਾਲਣ ਦੀ ਕੋਸ਼ਿਸ਼ ਕਰ, ਆਪਣੇ ਮੂਲ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ। ਔਰ ਸਾਧ ਸੰਗਤ ਜੀ, ਜਦੋਂ ਕੋਈ ਇਨਸਾਨ ਆਪਣੇ ਮੂਲ ਨੂੰ, ਆਪਣੀ ਅਸਲੀਅਤ ਨੂੰ, ਆਪਣੀ ਰਿਐਲਿਟੀ ਨੂੰ ਦੇਖ ਲੈਂਦਾ ਹੈ ਨਾ, ਜਾਣ ਲੈਂਦਾ ਹੈ, ਰਿਅਲਾਈਜ਼ ਕਰ ਲੈਂਦਾ ਹੈ, ਉਸਦੇ ਦੀਦਾਰ ਕਰ ਲੈਂਦਾ ਹੈ, ਉਸ ਦਾ ਜੋ ਆਨੰਦ ਹੈ, ਉਸ ਦੀ ਜੋ ਬਿਊਟੀ ਹੈ, ਉਸ ਦਾ ਜੋ ਐਕਸਪੀਰੀਅੰਸ ਹੈ, ਉਹ ਹਮੇਸ਼ਾ ਲਈ ਮਿਸਟਰੀ ਹੀ ਰਹਿ ਜਾਂਦਾ ਹੈ, ਕਿਉਂਕਿ ਉਹਨੂੰ ਕਿਸੇ ਨੂੰ ਦੱਸਿਆ, ਕੋਸ਼ਿਸ਼ ਕੀਤਿਆਂ ਵੀ ਦੱਸਿਆ ਨਹੀਂ ਜਾ ਸਕਦਾ। ਉਹ ਇਤਨਾ ਵੰਡਰਫੁਲ, ਉਹ ਇਸ ਤਰ੍ਹਾਂ ਹੈ, ਮਿਸਾਲ ਦੇਣ ਵਜੋਂ, ਜਿਸ ਤਰ੍ਹਾਂ ਇੱਕ ਬੈਗਰ ਨੂੰ ਇਹ ਪਤਾ ਚੱਲ ਜਾਏ ਕਿ ਉਹ ਤੇ ਸ਼ਹਿਜ਼ਾਦਾ ਹੈ, ਤੇ ਉਹ ਗਲੀਆਂ ਦੇ ਵਿੱਚ ਮੰਗਦਾ ਮੰਗਦਾ ਅਚਾਨਕ ਉਹ ਮਹੱਲਾਂ ਦੇ ਵਿੱਚ ਪਹੁੰਚ ਜਾਏ। ਇਹ ਸਿਰਫ ਇੱਕ ਸਿਮਲੀ ਹੈ, ਇੱਕ ਮੈਟਾਫੋਰ ਹੈ, ਜੋ ਥੋੜਾ ਜਿਹਾ ਉਸਨੂੰ ਕੰਪੇਅਰ ਕਰਨ ਦੇ ਵਾਸਤੇ ਵਰਤਿਆ ਜਾ ਸਕਦਾ ਹੈ। ਜਦੋਂ ਇਨਸਾਨ ਆਪਣੀ ਅਸਲੀਅਤ ਨੂੰ ਪਹਿਚਾਣਦਾ ਹੈ, ਉਦੋਂ ਉਹ ਇਨਲਾਈਟਨਡ ਹੁੰਦਾ ਹੈ, ਔਰ ਉਸ ਇਨਲਾਈਟਨਮੈਂਟ ਦੇ ਵਿੱਚ ਕੀ ਹੁੰਦਾ ਹੈ, ਇਸ ਸ਼ਬਦ ਚ ਮਹਾਰਾਜ ਜੀ ਨੇ ਦੱਸਿਆ ਹੈ ਕਿ ਸਭੇ ਆਸਾਂ ਪੂਰੀਆਂ। ਜਦੋਂ ਕੋਈ ਆਪਣਾ ਮਨ ਅਰਪਣ ਕਰ ਦਿੰਦਾ ਹੈ, ਮੋਮੇ ਨੂੰ ਤਿਆਗ ਦਿੰਦਾ ਹੈ, ਮਾਰ ਦਿੰਦਾ ਹੈ, ਤਾਂ ਫਿਰ ਉਹਦਾ ਰਿਜ਼ਲਟ ਕੀ ਨਿਕਲਦਾ ਹੈ, ਉਸ ਦੇ ਵਿੱਚੋਂ ਫਲ ਕੀ ਮਿਲਦਾ ਹੈ। ਆ ਉਸ ਨੂੰ ਗਾਈਏ ਔਰ ਕੀਰਤਨ ਸਮਾਪਤ ਹੋਏਗਾ। ਮਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: You are listening to SeekNet Radio, broadcasting live Gurbani Kirtan 24 hours a day from around the world.
2: ਪੜਤਾਲ ਨੂੰ ਕੱਢੇਗਾ ਕੌਣ? ਵੈਸੇ ਇਸਦਾ ਇਹ ਵੀ ਪਹਿਲੇ ਚਾਰ ਤਾਲ ਹੈ, ਫਿਰ ਇੱਕ ਤਾਲਾ, ਉਸ ਤੋਂ ਬਾਅਦ ਰੂਪਕ ਤੇ ਔਰ ਅੱਗੇ ਤਿੰਨ ਤਾਲ ਤੇ ਸੁਲਫਾ। ਮੈਂ ਇਸ਼ਾਰਾ ਕਰ ਦਿਆਂਗਾ, ਥੋੜਾ ਥੋੜਾ ਸੁਣ ਲਓ। ਇਹ ਸੁਣਨੇ ਵਾਲੀ ਹੈ, ਉਹਨੂੰ ਯਾਦ ਆਵੇ ਨਾ ਆਵੇ ਇਸ ਤੋਂ ਕੋਈ ਮਤਲਬ।

ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸਾਰੰਗ ਮਹਿਲਾ ਪੰਜਵਾਂ ਤੇ ਪੜਤਾਲ ਕਰਕੇ ਲਿਖੀ ਹੈ। ਇਹ ਬੜੀ ਪੁਰਾਤਨ ਪੜਤਾਲ ਹੈ ਜੋ ਰਾਗੀ ਸੀਨਾ ਬਸੀਨਾ ਗਾਉਂਦੇ ਚਲੇ ਆ ਰਹੇ ਨੇ। ਇਸ ਦੇ ਅੰਦਰ ਚਾਰ ਤਾਲ, ਇਕ ਤਾਲਾ ਤੇ ਰੂਪਕ, ਤਿੰਨ ਤਾਲ ਔਰ ਫਿਰ ਸੁਲਫਾਕ ਹੈ। ਪੁਰਾਣੇ ਵਕਤਾਂ ਚ ਇਕ ਤਾਲਾ ਤੇ ਚਾਰ ਤਾਲ ਤੇ ਰੂਪਕ ਵਿਚ ਗਾਉਂਦੇ ਸੀ। ਇਸ ਵਿਚ ਇਕ ਸੁਲਫਾਕ ਦੀ ਲੈ ਯਾਨੀ ਮੈਂ ਔਰ ਵਧਾ ਦਿੱਤੀ ਹੈ। ਹੁਣ ਇਹਦਾ ਰੂਪ ਇਸ ਤਰ੍ਹਾਂ ਬਣਿਆ।

ਜੀਤ ਜੀ ਬੜੀ ਅੰਤ ਦੀ ਗੱਲ ਕਰਦੀ ਨੇ ਨੇ ਜਿਸੇ ਇਹ ਕਿਸੇ ਦੀ ਠੱਗੀ ਨੂੰ ਜਾਣਨਾ ਚਾਹੋ ਬਈ ਕਿਸ ਤਰ੍ਹਾਂ ਕਰਤੱਵ ਕਰਦਾ ਤੇ ਉਹਦੇ ਮਿੱਤਰ ਬਣ ਜਾ ਉਹਦੇ ਨਜ਼ਦੀਕ ਚਲੇ ਜਾ ਪਰ ਉਹਦੇ ਸਾਰੇ ਰਾਜ਼ ਖੁੱਲ ਜਾਂਦੇ ਹਨ ਉਸ ਮਿੱਤਰ ਦਾ ਕਬੀਰ ਕਹਿੰਦਾ ਹੈ ਮੈਂ ਵੀ ਹੁਣ ਉਸਦਾ ਰਾਜ਼ਦਾਰ ਬਣ ਗਿਆ ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ ਇੱਕ ਵਾਰੀ ਪਿਆਰ ਨਾਲ ਬੋਲੀਏ ਮੈਂ ਨਹੀਂ ਉਹਦੀਆਂ ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ ਤੇ ਲੋਕ ਆਉਂਦੇ ਨੇ ਹੈਨ ਐਸੇ ਵੀ ਪਾਈ ਭਿਖਾਰੀ ਦਰੀਆਂ ਸੀ ਰਹੇ ਕੋਈ ਆਉਂਦਾ ਤੇ ਆ ਕੇ ਆਖਦੇ ਚਲੋ ਬਾਹਰ ਬਰਾਤ ਖੜੀ ਹੈ ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ ਕਹਿੰਦਾ ਨਹੀਂ ਇਹਦੀ ਬੜੀ ਲੋੜ ਪੈਣੀ ਹੈ ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ ਤੇ ਤੁਹਾਨੂੰ ਪਤਾ ਇਸ ਗੱਲ ਦਾ ਹਾਂ ਪਤਾ ਹੈ ਫਿਰ ਵੀ ਇਹ ਸਾਰੇ ਕਾਰਜ ਕਰੀ ਜਾਂਦੇ ਹੋ ਕਹਿਣ ਲੱਗਾ ਮੈਂ ਕਿੱਥੇ ਕਰਦੀ ਉਹ ਆਪ ਮਾਲਕ ਕਰਦੀ ਮੇਰੀ ਕੀ ਹਸਤੀ ਹੈ ਠੱਗੀ ਵਿੱਚੋਂ ਨਿਕਲ ਕੇ ਤੇ ਕਬੀਰ ਜੀ ਆਖਰੀ ਤੁਕਾਂ ਵਿੱਚ ਫਰਮਾਨ

ਰਾਖ ਦਾਰਾ ਮਹਲਾ ਪੰਜਵਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸਰਨੀ ਆਇਓ ਨਾਮ ਨਿਧਾਨ।

గుప్తం ప్రేషతో అర్థ గుప్తం ప్రేషతో దర్గోష్ గుణకర్తా

ਅਰਮ ਕਰਨ ਤੋਂ ਪਹਿਲਾਂ ਦਾਸ ਬੇਨਤੀ ਕਰਦੇ ਹਨ। ਦਾਸਾਂ ਦੇ ਪ੍ਰਤੀ ਗਰੀਬ ਸਾਹਿਬ ਜੀ ਨੇ ਇਤਨਾ ਕੁਝ ਕਹਿ ਦਿੱਤਾ ਹੈ ਕਿ ਦਾਸ ਇਸ ਗੱਲ ਦੇ ਯੋਗ ਹੀ ਨਹੀਂ ਹਨ, ਦਾਸ ਇਸ ਗੱਲ ਦੇ ਕੁੱਕਰ ਹਨ। ਜੋ ਕੁਝ ਵੀ ਸੰਗਤਾਂ ਦੇ ਜੋੜਿਆਂ ਦੇ ਵਿੱਚੋਂ ਮਿਲਿਆ ਹੈ ਦਾਸਾਂ ਨੇ ਆਦਿ ਦੀ ਪੇਸ਼ਕਰਮਤ ਕੀਤਾ ਹੈ। ਐਨੀ ਗੱਲ ਕਹਿ ਕੇ ਦੂਜਾ ਸ਼ਬਦ ਸ਼ੁਰੂ ਕਰੀਏ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਜੋ ਕੁਝ ਵੀ ਹੈ ਸਾਰੇ ਦਾ ਸਾਰਾ ਸ਼ਬਦ ਦਾ ਪ੍ਰਤਾਪ ਹੈ। ਸਾਡੇ ਵਰਗੇ ਕੁੱਕਰ ਗਲੀਆਂ ਵਿੱਚ ਤੁਰੇ ਫਿਰਦੇ ਨੇ, ਕੋਈ ਵੀ ਨਹੀਂ ਪੁੱਛਦਾ। ਸ਼ਬਦ ਹੈ ਮੇਰੇ ਰਾਮ, ਮੇਰੇ ਰਾਮ।

ਸਤ ਸੰਗਤ ਅੰਦਰ ਪਹੁੰਚਣਾ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਤੇ ਜਿਹੜਾ ਸਤਿਗੁਰੂ ਗਰੀਬ ਨੂੰ ਆਏ ਸੱਚੇ ਪਾਤਸ਼ਾਹ ਜੀ ਮਹਾਰਾਜ ਅੰਦਰ ਸ਼ਰਨ ਆਉਣ ਵਾਲਾ ਗੁਰਸਿੱਖ ਨਹੀਂ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਨਹੀਂ ਕਰਦਾ, ਪ੍ਰਾਤ ਕਾਲ ਸਤਸੰਗ ਤੋਂ ਬਗੈਰ ਵਿਅਰਥ ਕਰ ਦਿੰਦਾ, ਗਰੀਬ ਨਵਾਜ ਕਹਿੰਦੇ ਹਨ ਉਹ ਗੁਰਸਿੱਖ ਤਨਖਾਹੀਆ ਹੈ, ਉਹ ਗੁਰਸਿੱਖ ਗੁਰਸਿੱਖ ਨਹੀਂ। ਗਰੀਬ ਨਵਾਜ ਸਾਹਿਬ

ਤੇ ਗੁਰਸਿੱਖ ਅੰਮ੍ਰਿਤ ਵੇਲੇ ਉੱਠਿਆ। ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਪਹੁੰਚਿਆ ਤੇ ਗੁਰੂ ਕੀ ਸੰਗਤ ਅੰਦਰ ਬਹਿ ਗਿਆ। ਗੁਰੂ ਕੀ ਸੰਗਤ ਵਿੱਚ ਬੈਠਿਆ ਹੋਇਆ ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਬਚਨ ਸੁਣਦਾ ਨਹੀਂ, ਬਲਕਿ ਨਾਲਦਿਆਂ ਨੂੰ ਵੀ ਨਹੀਂ ਸੁਣਨ ਦਿੰਦਾ। ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਐਸੇ ਗੁਰਸਿੱਖ ਪ੍ਰਥਿਆਏ ਲਿਖਦੇ ਨੇ, ਬਈ ਹਰ ਜਸ ਸੁਣਤੇ ਬਾਤ ਚਲਾਵੈ। ਹਰੀ ਪਰਮਾਤਮਾ ਦੀ ਬਾਣੀ ਸੁਣਦਿਆਂ, ਹਰੀ ਪਰਮਾਤਮਾ ਦੀ ਕਥਾ ਹੋ ਰਹੀ ਹੋਵੇ, ਹਰੀ ਰੱਬ ਪਰਮਾਤਮਾ ਦੀ ਗੁਰਬਾਣੀ ਦਾ ਕੀਰਤਨ ਹੋ ਰਿਹਾ ਹੋਵੇ, ਤੇ ਹਰ ਜਸ ਸੁਣਦਿਆਂ ਆਪੋ ਵਿੱਚ ਗੱਲਾਂ ਕਰਦੇ ਰਹਿਣ। ਗੱਲਾਂ ਬਾਤਾਂ ਕਰਨ ਵਾਲੇ ਗੁਰਸਿੱਖ ਨੂੰ ਮਹਾਰਾਜ ਕਹਿੰਦੇ ਹਨ, ਉਸਨੇ ਜਨਮ ਵਿਅਰਥ ਗਵਾਇਆ, ਸਤਸੰਗ ਵਿੱਚ ਬਹਿ ਕੇ ਦੂਜੇ ਦਾ ਵੀ ਸਮਾਂ ਬਰਬਾਦ ਕੀਤਾ। ਐਸੇ ਗੁਰਸਿੱਖ ਨੂੰ ਜਮਾਂ ਦੀ ਮਾਰ ਪੈਂਦੀ ਹੈ, ਸਿੱਧਾ ਜੰਮਪੁਰ ਜਾਂਦਾ। ਹਰ ਜਸ ਸੁਣਤੇ ਬਾਤ ਚਲਾਵੈ, ਹਰ ਜਸ ਸੁਣਤੇ ਬਾਤ ਚਲਾਵੈ, ਗੋਬਿੰਦ ਸਿੰਘ।

ਬੋਲਕ ਨਹੀਂ ਰੱਖਦਾ ਤੇ ਛਲ ਫਰੇਬ ਦਾ ਵਪਾਰ ਕਰਦਾ। ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਰਕ ਨਹੀਂ ਹਜ਼ਾਰਾਂ ਨਰਕ ਭੋਗਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ, ਜਨਮ ਲੈਂਦਾ ਫਿਰ ਨਰਕ ਵਿੱਚ ਪੈਂਦਾ। ਇੱਥੋਂ ਗਰੀਬ ਨੂੰ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਭਾਈ ਨੰਦ ਲਾਲ ਮੇਰਾ ਗੁਰਸਿੱਖ ਦਸ ਨਹੁੰ ਦੀ ਕਿਰਤ ਕਰੇ, ਛਲ ਫਰੇਬ ਦਾ ਧਨ ਦੌਲਤ ਮੇਰੀ ਦਰਗਾਹ ਅੰਦਰ ਹਾਜ਼ਰ ਨਹੀਂ ਹੋਏਗਾ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਦਰਗਾਹ ਚ

ਗੁਰੂ ਕੀ ਸੰਗਤ ਵਿੱਚ ਆਉਣ ਵਾਲੀ ਮਾਂ ਭੈਣ ਉਸ ਨੂੰ ਮਾਂ ਭੈਣ ਦਾ ਰੂਪ ਜਾਣੇ, ਧੀ ਨੂੰ ਧੀ ਦਾ ਰੂਪ ਜਾਣੇ, ਬੁਰੀ ਨਿਗਾਹ ਨਾਲ ਨਾ ਵੇਖੇ। ਸਾਹਿਬ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ, ਭਾਈ ਨੰਦ ਲਾਲ ਜੀ, ਮਾਏ ਭੈਣ ਜੋ ਆਵੈ ਸੰਗਤ, ਦ੍ਰਿਸ਼ਟ ਬੁਰੀ ਦੇਖੇ ਤਿਸ ਪੰਗਤ, ਸਿੱਖ ਹੋਏ ਜੋ ਕਰੈ ਕ੍ਰੋਧ, ਕੰਨਿਆ ਮੂਲ ਨਾ ਦੇਵੈ ਸੋਧ। ਜਿਹੜਾ ਗੁਰਸਿੱਖ ਸਤ ਸੰਗਤ ਅੰਦਰ ਬੈਠੀ ਹੋਈ ਮਾਂ ਭੈਣ ਨੂੰ ਮਾਂ ਭੈਣ ਨਾ ਜਾਣੇ, ਧੀ ਨੂੰ ਧੀ ਦਾ ਰੂਪ ਨਾ ਜਾਣੇ, ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਹਨ, ਐਸੇ ਗੁਰਸਿੱਖ ਦਾ ਮੈਂ ਦਰਸ਼ਨ ਕਰਕੇ ਰਾਜੀ ਨਹੀਂ, ਵਸਾਂ ਲੈ ਕੇ ਰਾਜੀ ਨਹੀਂ। ਤੇ ਜਿਹੜੇ ਕੁੜੀ ਮਾਰ ਹੁੰਦੇ ਨੇ ਨਾ, ਜਨਮ ਤੋਂ ਹੀ ਬੱਚੀ ਦਾ ਗਲਾ ਘੁੱਟ ਦੇਣਾ, ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖ ਦਾ ਸੁਭਾਅ ਨਿਮਰਤਾ ਸਹਿਤ ਹੋਵੇ, ਕ੍ਰੋਧ ਨਾ ਕਰੇ। ਬੱਚੀ ਨੇ ਘਰ ਅੰਦਰ ਜਨਮ ਲਿਆ, ਉਸ ਨੂੰ ਬੱਚੇ ਦਾ ਹੀ ਰੂਪ ਸਮਝ ਕੇ ਪਾਲੇ, ਕਿਉਂਕਿ ਸਿੰਘ ਮੇਰਾ ਜਿਹੜਾ ਹੈ ਉਹ ਸਪੁੱਤਰ ਹੈ, ਬੱਚੀ ਜਿਹੜੀ ਕੌਰ ਹੈ ਇਹ ਛੋਟਾ ਸਪੁੱਤਰ ਹੈ ਰਾਜੇ ਦਾ, ਬਾਦਸ਼ਾਹ ਦਾ। ਇਸ ਕਰਕੇ ਬੱਚੀ ਤੇ ਬੱਚੇ ਨੂੰ ਇੱਕੋ ਜਿਹਾ ਪਿਆਰ ਦੇਵੇ।

ਕੁੜੀਆਂ ਨੂੰ ਬਹੁਤਾ ਧਨ ਵੇਖ ਕੇ ਵਿਆਹ ਦੇਣਾ ਜਾਂ ਧਨ ਲੈ ਕੇ ਵੇਚ ਦੇਣਾ, ਵਿਆਹਣਾ ਨਾ ਵੇਚ ਦੇਣਾ। ਗਰੀਬ ਨੂੰ ਆ ਸੱਚੇ ਪਾਤਸ਼ਾਹ ਕਹਿੰਦੇ ਜਮਾਂ ਦੀ ਮਾਰ ਖਾਂਦੇ ਹਨ ਐਸੇ ਮਾਤਾ ਪਿਤਾ, ਜਮਾਂ ਦੀ ਮਾਰ ਖਾਂਦੇ ਹਨ। ਮੇਰਾ ਗੁਰਸਿੱਖ ਇਹੋ ਜਿਹਾ ਨਹੀਂ ਹੋਏਗਾ। ਭਾਈ ਨੰਦ ਲਾਲ ਜੀ, ਗੁਰਸਿੱਖ ਦੀਆਂ ਨਿਸ਼ਾਨੀਆਂ ਇਹ ਹਨ।

ਹੁਣ ਗਰੀਬ ਨਵਾਜ ਨੇ ਗੁਰਸਿੱਖ ਦੀ ਰਹਿਤ ਦੱਸੀ ਹੈ। ਗੁਰੂ ਕੇ ਪਿਆਰੇ ਸਿੱਖੋ, ਗੁਰਸਿੱਖ ਦੀ ਰਹਿਤ ਇਹ ਹੈ ਭਈ ਉੱਠ ਕੇ ਪ੍ਰਭਾਤ ਵੇਲੇ ਪਰਮਾਤਮਾ ਦੇ ਨਾਲ ਹਿੱਤ ਲਾਉਣਾ, ਚਿੱਤ ਨਾਲ ਪਰਮਾਤਮਾ ਦਾ ਜਾਪ ਜਪਣਾ, ਜਿੰਨਾ ਵੀ ਜਪਣਾ, ਜਿੰਨਾ ਵੀ ਵਾਹਿਗੁਰੂ ਕਹਿਣਾ, ਹਿਰਦੇ ਦੇ ਨਾਲ ਕਹਿਣਾ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਫੁਰਮਾਨ ਕਰਦੇ ਨੇ, ਗੁਰਸਿੱਖ ਰਹਿਤ ਸੁਣੋ ਹੇ ਮੀਤ, ਉੱਠ ਪ੍ਰਭਾਤ ਕਰੋ ਹਿਤ ਚੀਤ, ਵਾਹਿਗੁਰੂ ਗੁਰਮੰਤਰ ਸੁਜਾਪ, ਇਸ਼ਨਾਨ ਕਰਕੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ, ਫਿਰ ਜਪਜੀ ਸਾਹਿਬ ਜਾਪ ਸਾਹਿਬ ਦਾ ਪਾਠ ਕਰਨਾ, ਸੰਧਿਆ ਸਮੇਂ ਰਹਿਰਾਜ ਸਾਹਿਬ ਜੀ ਦਾ ਪਾਠ ਕਰਨਾ, ਤੇ ਬਰਾਜਣ ਵੇਲੇ ਸੌਣ ਵੇਲੇ ਕੀਰਤਨ ਸੋਹਲਾ ਸਾਹਿਬ ਜੀ ਕੀ ਗੁਰਬਾਣੀ ਪੜ੍ਹ ਕੇ ਅਰਦਾਸ ਕਰਕੇ ਗਰੀਬ ਨਵਾਜ ਦੇ ਚਰਨਾਂ ਚ ਸਤਿਗੁਰੂ ਆਪ ਜੀ ਦੀ ਕਿਰਪਾ ਅਨੁਸਾਰ ਚਾਰ ਪੈਰ ਦਿੱਤੇ ਹੋਏ ਦਿਨ ਆਪ ਜੀ ਦੇ ਬਤੀਤ ਹੋ ਗਏ ਨੇ, ਚਾਰ ਪੈਰ ਰਾਤਰੀ ਆਈ ਏ ਸਤਿਗੁਰੂ, ਤੇਰੀ ਕਿਰਪਾ ਦੁਆਰਾ ਬਤੀਤ ਹੋਵੇ, ਤੇਰੇ ਹੀ ਦੀਦਾਰ ਹੋਣ, ਤੇਰੇ ਹੀ ਨਾਮਧਾਰੀ ਦੇ ਅੰਦਰ ਵਾਸਾ ਹੋਵੇ। ਗਰੀਬ ਨਵਾਜ ਸਾਹਿਬ ਸੱਚੇ

ਉਹਨਾਂ ਸਮਿਆਂ ਦੇ ਅੰਦਰ ਕੀਰਤਨ ਤੋਂ ਬਾਅਦ ਕਥਾ ਹੁੰਦੀ ਸੀ ਸ਼ਾਮ ਨੂੰ। ਅੱਜ ਵੀ ਪੰਜਾਬ ਦੀ ਧਰਤੀ ਦੇ ਉੱਪਰ ਕੀਰਤਨ ਤੋਂ ਉਪਰੰਤ ਕਥਾ ਹੁੰਦੀ ਹੈ, ਕਥਾ ਵੀ ਸੁਣਨੀ। ਜਿਹੜੇ ਇਹਨਾਂ ਨਿਯਮਾਂ ਦੇ ਧਾਰਨੀ ਹੋਣਗੇ ਉਹ ਸਿੱਖ ਅਮਰਾਪੁਰੀ ਦੇ ਅੰਦਰ ਨਿਵਾਸ ਕਰਨਗੇ, ਜਿੱਥੇ ਇੱਕ ਵਾਰ ਜਾ ਕੇ ਗੁਰੂ ਕਾ ਸਿੱਖ ਮੁਕਤ ਹੋ ਜਾਂਦਾ। ਸੱਚਖੰਡ ਜਿਸ ਦਾ ਨਾਮ ਹੈ ਉੱਥੇ ਮੈਂ ਦਰਸ਼ਨ ਦੇਵਾਂਗਾ ਗੁਰੂ ਕੇ ਸਿੱਖ ਨੂੰ। ਜਿੱਥੇ ਮੇਰਾ ਨਿਵਾਸ ਉੱਥੇ ਗੁਰੂ ਕੇ ਸਿੱਖ ਦਾ

ਬਈ ਖੰਡੇ ਕੀ ਪਹੁਲ ਛਕੇ, ਜਿੱਥੇ ਪੰਜ ਪਿਆਰੇ ਨਜ਼ਰ ਆਵਣ, ਅਮਰ ਸੰਚਾਰ ਦਾ ਪਤਾ ਲੱਗੇ, ਆਪਣੇ ਜੀਵਨ ਨੂੰ ਗੁਰੂ ਕੇ ਲੇਖੇ ਲਾ ਦੇਵੇ, ਖੰਡੇ ਕੀ ਪਹੁਲ ਛਕ ਕੇ ਆਪਣਾ ਜੀਵਨ ਬਤੀਤ ਕਰ ਲਵੇ, ਸਤਿਗੁਰ ਦੇ ਲੇਖੇ ਲਾ ਦੇਵੇ। ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਭਾਈ ਨੰਦ ਲਾਲ ਜੀ, ਇੱਕ ਇਨਸਾਨ ਦੇ ਅੰਦਰ ਐਸੀ ਗੱਲ ਆਉਂਦੀ ਜਿਸ ਨਾਲ ਇਨਸਾਨ ਗਰਾਵ

ਇਹ ਗੱਲ ਨਹੀਂ ਵੀ ਕੇਵਲ ਗੁਰਸਿੱਖਾਂ ਵਾਸਤੇ ਹੀ ਨੇ, ਬਈ ਜਿਹੜੇ ਗੁਰਸਿੱਖਾਂ ਨੇ ਅੰਮ੍ਰਿਤ ਛਕਿਆ ਮੈਂ ਇਹਨਾਂ ਨੂੰ ਵਾਕ ਦਿੱਤੇ ਨੇ। ਮਤਾ ਤੁਹਾਡੇ ਮਨ ਅੰਦਰ ਕੋਈ ਖਿਆਲ ਆ ਜੇ ਵੀ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਤਨੀ ਕਰੜ ਮਰਿਆਦਾ ਦਿੱਤੀ, ਸਖਤ ਮਰਿਆਦਾ ਦਿੱਤੀ ਹੈ, ਇਸ ਕਰਕੇ ਮੈਂ ਆਪ ਜੀ ਨੂੰ ਆਪਣਾ ਵੀ ਇੱਕ ਵਚਨ ਦੱਸਣਾ ਜੋ ਮੇਰੇ ਪੂਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਮੈਨੂੰ ਬਚਪਨ ਚ ਦਿੱਤਾ।

ਜਦੋਂ ਤੋਂ ਮੈਂ ਹੋਸ਼ ਸੰਭਾਲੀ ਮੇਰੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪਵਿੱਤਰ ਵਾਕ ਮੈਨੂੰ ਦਿੱਤੇ, ਬੇਟਾ ਇਹ ਮੇਰੇ ਪੂਰੇ ਗੁਰੂ ਕੇ ਵਾਕ ਨੇ, ਬੱਚਾ ਅੱਜ ਮੈਂ ਤੈਨੂੰ ਇਹ ਵਾਕ ਦੇ ਰਹੇ ਹਾਂ ਕਿ ਪੁੱਤਰ ਇੱਕ ਪ੍ਰਣ ਤੂੰ ਮੇਰੇ ਨਾਲ ਕਰਨਾ, ਜਦ ਤੱਕ ਤੇਰੇ ਸਰੀਰ ਦੇ ਅੰਦਰ ਪ੍ਰਾਣ ਨੇ, ਜਦ ਤੱਕ ਤੇਰੇ ਸਰੀਰ ਦੇ ਅੰਦਰ ਸਵਾਸ ਨੇ, ਜੀਵਨ ਚੱਲ ਰਿਹਾ, ਤੇ ਆਪਣੀ ਧਰਮ ਪਤਨੀ ਨੂੰ ਧਰਮ ਪਤਨੀ ਦਾ ਰੂਪ ਜਾਣਨਾ, ਦੂਜੀ ਦਾ ਮਨ ਅੰਦਰ ਸੁਪਨੇ ਅੰਦਰ ਵੀ ਸੰਕਲਪਨਾ ਆਉਣਾ, ਇਹ ਮੇਰੇ ਪਿਤਾ ਨੇ ਵਾਕ ਮੈਨੂੰ ਸਖਤ ਭਾਈ ਨੰਦ ਲਾਲ ਜੀ ਦਿੱਤੇ, ਤੇ ਮੈਂ ਇਹਨਾਂ ਨੂੰ ਪਗਾਇਆ, ਇਹਨਾਂ ਨੂੰ ਪਗਾ ਕੇ ਮੈਂ ਆਪਣੇ ਸਿੱਖਾਂ ਅੰਦਰ ਵੱਢ ਦਿੱਤੀ ਦਾਤ, ਕਿਉਂਕਿ ਗੁਰਸਿੱਖ ਰਹਿਤ ਬਹਿਤ ਅੰਦਰ ਪੂਰਾ ਹੋਏਗਾ ਨਾ, ਉਸ ਦੇ ਜੀਵਨ ਦੇ ਅੰਦਰ ਬਹਾਰਾਂ ਆ ਜਾਣਗੀਆਂ, ਖੁਸ਼ੀਆਂ ਆ ਜਾਣਗੀਆਂ, ਖੇੜੇ ਪ੍ਰਫੁੱਲਤ ਹੋ ਜਾਣਗੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਹੋਰ ਵਾਕ ਕਿਹਾ, ਕਹਿਣ ਲੱਗੇ ਵੀ ਜਿਹੜਾ ਨੇ ਕੇਸ ਨਹੀਂ ਰੱਖੇ ਹੋਏ, ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਵੀ ਅਸੀਂ ਗੁਰੂ ਕੇ ਸਿੱਖ ਹਾਂ ਤੇ ਕੇਸ ਮਨਾਏ ਹੋਏ ਨੇ, ਦਾੜੀ ਮਨਾਏ ਹੋਈ ਹੈ, ਸਿਰ ਦੇ ਕੇਸ ਮਨਾਏ ਹੋਏ ਨੇ, ਤੇ ਦਾਵਾ ਕਰਦੇ ਨੇ ਵੀ ਗੁਰੂ ਕੇ ਸਿੱਖ ਹਾਂ, ਸਿੱਖੀ ਅੰਦਰ ਹੋਣੀ ਚਾਹੀਦੀ ਏ। ਗਰੀਬ ਨਵਾਜ ਉਸ ਦਾ ਬੜਾ ਸੁੰਦਰ ਜਵਾਬ ਦਿੰਦਿਆਂ ਕਹਿੰਦੇ ਨੇ,

ਇਹ ਗੁਰੂ ਕੀ ਰਹਿਤ ਮਰਿਆਦਾ ਜੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਸਿੱਖ ਪੰਥ ਨੂੰ ਬਖਸ਼ਿਸ਼ ਕੀਤੀ ਤੇ ਸਿੱਖ ਪੰਥ ਨੂੰ ਖਾਲਸਾ ਪੰਥ ਦੇ ਰੂਪ ਅੰਦਰ ਲਿਆਂਦਾ, ਤੋਂ ਵਡਭਾਗੇ ਉਹ ਹਨ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆ ਤੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ ਉਹਨਾਂ ਦੇ ਭਾਗ ਨਹੀਂ ਜਾਗੇ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੰਮ੍ਰਿਤ ਛਕ ਕੇ ਇਸ ਰਹਿਤ ਨੂੰ ਪੁਗਾਈਏ, ਘਰਾਂ ਦੇ ਅੰਦਰ ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਕਰੀਏ, ਜੀਵਨ ਸਫਲ ਹੋ ਜਾਏਗਾ। ਪੰਜ ਰਹਿਤਾਂ, ਚਾਰ ਬਜਰ ਗੁਰਹਿਤਾਂ, ਪੰਜ ਬਾਣੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ੀਆਂ ਤੇ ਪੰਜੇ ਹੀ ਕਕਾਰ ਬਖਸ਼ੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵਾਕਾਂ ਨੂੰ ਪੂਰਾ ਕੀਤਾ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵਨ ਦਰਗਹਿ ਮਾਨ, ਪੰਚੇ ਸੋਹਣ ਦਾਰਾ ਜਾਣ, ਪੰਚਾਂ ਕਾ ਗੁਰ ਏਕ ਧਿਆਨ। ਇਸ ਕਰਕੇ ਆਓ ਇਹ ਰਹਿਤ ਮਰਿਆਦਾ ਨੂੰ ਅਪਣਾਈਏ, ਇਹ ਰਹਿਤ ਮਰਿਆਦਾ ਆਪਣੇ ਬੱਚਿਆਂ ਨੂੰ ਸਿਖਾਈਏ, ਅੰਦਰ ਪ੍ਰਫੁੱਲਤ ਹੋ ਸਕੇ ਤੇ ਸੰਸਾਰ ਦੇ ਵਿੱਚ ਸਿਰ ਕੱਢ ਆਪਣੇ ਆਪ ਨੂੰ ਖਾਲਸਾ ਕਹਾ ਸਕੇ। ਇਹ ਵਚਨ ਗੁਰੂ ਕੇ ਜਾਣਨੇ, ਨਾ ਕਿ ਕਿਸੇ ਵਿਅਕਤੀ ਦੇ, ਨਾ ਕਿਸੇ ਸਿੱਖ ਦੇ। ਇਹ ਗੁਰੂ ਕੇ ਵਚਨ ਜਾਣ ਕੇ ਮੰਨਣਾ ਤੇ ਆਪਣਾ ਭਲਾ ਹੋ ਜਾਏਗਾ, ਜੀਵਨ ਅੰਦਰ ਖੁਸ਼ੀਆਂ, ਬਹਾਰਾਂ, ਨੌ ਨਿਧਾਂ, 18 ਸਿੱਧਾਂ ਆ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਸੀ ਦਿੱਤੇ, ਬੰਦ ਬੰਦ ਕਟਾਏ, ਖੁਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕਿਸਾਨ

ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ਾ। ਇਹ ਨਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਆ, ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ, ਆਪ ਜੀ ਦੇ ਹਜ਼ੂਰ ਸ਼ਬਦ ਚੌਂਕੇ ਸੋਦਰ ਰਹਿਰਾਜ ਸਾਹਿਬ ਜੀ ਦੇ ਪਾਠ ਜੇ ਕੇ ਅਰਦਾਸ ਭੁੱਲ ਚੁੱਕ ਮੁਆਫ ਕਰਨੇ,